ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

0: ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੁ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦਾ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪਾਕ ਪਵਿੱਤਰ ਬਖਸ਼ਾਂ ਵਾਲੀ ਧਰਤੀ ਉਸ ਅਸਥਾਨ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਜੋ ਹੁਕਮ ਬਖਸ਼ਿਸ਼ ਕੀਤਾ ਹੈ ਉਹ ਹੈ ਸਾਹਿਬ ਗੁਰੂ ਰਾਮਦਾਸ ਪਿਤਾ ਦੇ ਬਚਨ ਸੂਈ ਰਾਗ ਅੰਦਰ 731 ਸਤਿਗੁਰਾਂ ਦਾ ਅੰਗ ਹੈ। ਅੱਜ ਦੇ ਬਖਸ਼ਾਂ ਭਰੇ ਹੁਕਮ ਦੇ ਅੰਦਰ ਜੋ ਕੁਝ ਸਤਿਗੁਰਾਂ ਨੇ ਬਚਨ ਕੀਤੇ ਉਹਦੀ ਵਿਚਾਰ ਪ੍ਰਾਰੰਭ ਕਰੀਏ। ਰਹਾਉ ਦੀ ਪੰਕਤੀ ਦੇ ਅੰਦਰ ਸਤਿਗੁਰਾਂ ਨੇ ਇੱਕ ਬਚਨ ਕਿਹਾ ਹੈ, ਆਪਣੇ ਗੁਰੂ ਨੂੰ ਮਨ ਤੇ ਤਨ ਭੇਟਾ ਕੀਤਾ ਹੈ ਤੇ ਸਿਰ ਵੇਚਿਆ ਹੈ ਤੇ ਬੜਾ ਮਹਿੰਗਾ ਵੇਚਿਆ ਹੈ। ਬਹੁਤ ਵਾਰੀ ਗੁਰਬਾਣੀ 'ਚ ਸ਼ਬਦ ਹੁੰਦਾ ਹੈ ਸਿਰ ਵੇਚਣ ਦੀ ਗੱਲ, ਇਹਦੇ ਮਗਰ ਰਾਜ ਕੀ ਹਨ? ਸਤਿਗੁਰਾਂ ਦਾ ਇੱਕ ਇੱਕ ਬਚਨ ਗੁਰੂ ਕੇ ਪਿਆਰੇ ਸਾਡੀ ਜ਼ਿੰਦਗੀ ਨੂੰ ਰੱਬ ਤੱਕ ਲੈ ਜਾਣ ਦੀ ਸਮਰੱਥਾ ਸ਼ਕਤੀ ਰੱਖਦਾ, ਪਰ ਵਿਰਲੇ ਭਾਗਾਂ ਵਾਲੇ ਉਹਦੇ ਨਾਲ ਤੁਰਦੇ ਹਨ। ਕਿਧਰੇ ਸਤਿਗੁਰੂ ਜੀ ਆਖਦੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸਾਡੇ ਨਾਲ ਖੇਡ ਖੇਡਣੀ ਤੇ ਸਿਰ ਤਲੀ ਤੇ ਧਰ ਕੇ ਲਿਆਓ। ਆਨੰਦ ਸਾਹਿਬ ਦਾ ਬਚਨ ਪੜ੍ਹਦੇ ਹੋ ਤੇ ਗੁਰੂ ਅਮਰਦਾਸ ਪਿਤਾ ਦੇ ਬਚਨ ਨੇ, ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਸਿਰ ਸੌਂਪ ਦਿਓ, ਇਹ ਕੀ ਕਹਾਣੀ ਗੁਰੂ ਕੀ ਸੰਗਤ? ਇੱਕ ਤਾਂ ਇਸ ਦੀ ਵਿਆਖਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਰੇਗੀ। ਸਿਰ ਕਿਵੇਂ ਸਤਿਗੁਰੂ ਨੂੰ ਦਈਏ? ਇਹਦੇ ਬਦਲੇ ਅੱਜ ਸ਼ਬਦ ਵਰਤਿਆ ਗਰੀਬ ਅਨੁਵਾਦ ਪਿਤਾ ਜੀ ਨੇ, ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚ ਲਿਓ। ਸਿਰ ਵੇਚਿਆ ਏ, ਮੁੱਲ ਮਹਿੰਗਾ ਪਰ ਇਹਦਾ ਮੁੱਲ ਬਹੁਤ ਮਿਲਿਆ ਹੈ। ਸਾਡੇ ਸਿਰ ਦੇ ਅੰਦਰ ਖਾਨ ਸੋਚਾਂ, ਸਾਡੇ ਸਿਰ ਵਿੱਚ ਦੁਨੀਆਂ ਨੇ ਤਿੰਨ ਚੀਜ਼ਾਂ ਪਾ ਦਿੱਤੀਆਂ ਅਤੇ ਲਗਾਤਾਰ ਪਾ ਰਹੀ ਹੈ। ਜਿੰਨਾ ਚਿਰ ਉਹ ਤਿੰਨ ਚੀਜ਼ਾਂ ਸਾਡੇ ਸਿਰ ਵਿੱਚ ਹੋਣਗੀਆਂ ਅਸੀਂ ਕਦੇ ਸੁਖੀ ਨਹੀਂ ਹੋ ਸਕਦੇ, ਭਾਵੇਂ ਕੋਈ ਗਰੀਬ ਹੈ ਅਤੇ ਭਾਵੇਂ ਕੋਈ ਅਮੀਰ ਹੈ। ਭੁਲੇਖਾ ਹੈ, ਮਹਾਰਾਜ ਨੇ ਨਰਪਤ ਰਾਜਿਆਂ ਦੀ ਗੱਲ ਕੀਤੀ ਹੈ, ਵੱਡੇ ਵੱਡੇ ਵੀ। ਤਿੰਨ ਚੀਜ਼ਾਂ ਸਾਨੂੰ ਦੁਨੀਆਂ ਦਿੰਦੀ ਹੈ ਗੁਰੂ ਕੇ ਪਿਆਰੂ, ਜਿਹੜਾ ਬੀਤ ਚੁੱਕਾ ਸਮਾਂ ਸਾਡੀ ਜ਼ਿੰਦਗੀ ਦਾ ਸਾਨੂੰ ਪਛਤਾਵੇ ਖਾਨ, ਕਾਸ਼ ਮੈਂ ਬੱਚਿਆਂ ਲਈ ਇੰਨੀ ਮਿਹਨਤ ਕਰਦਾ ਰਿਹਾ, ਮੇਰੇ ਆਖੇ ਨਹੀਂ ਲੱਗਦੇ। ਕਿਧਰੇ ਬੱਚਿਆਂ ਦਾ ਬੱਚੇ ਪਛਤਾ ਰਹੇ ਖਾਨ, ਸਾਡੇ ਮਾਪੇ ਕਿਹੋ ਜਿਹੇ? ਮਿੱਤਰ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਪਾਰਟਨਰ ਨੇ ਚੰਗਾ ਨਹੀਂ ਕੀਤਾ, ਕੁਛ ਨਾ ਕੁਛ ਬਹਾਨਾ ਏ। ਹਰ ਬੰਦਾ ਬੀਤ ਚੁੱਕੇ ਸਮੇਂ 'ਤੇ ਪਛਤਾਪ ਕਰ ਰਿਹਾ ਹੈ, ਇਹ ਸਾਡੇ ਸਿਰ ਵਿੱਚ ਹਮੇਸ਼ਾ ਰਹਿੰਦਾ। ਮੈਂ ਕਿਸੇ ਦਾ ਬੁਰਾ ਨਹੀਂ ਕੀਤਾ, ਮੇਰੇ ਨਾਲ ਖੋਇਆ, ਪਛਤਾ ਰਿਹਾ ਹੈ। ਦੂਸਰੀ ਗੱਲ, ਆਉਣ ਵਾਲੇ ਸਮੇਂ ਦਾ ਸਾਨੂੰ ਡਰ ਹੈ, ਪਤਾ ਨਹੀਂ ਕੱਲ੍ਹ ਸਾਡਾ ਕੀ ਬਣੇਗਾ, ਪਤਾ ਨਹੀਂ ਸਾਡੀ ਜ਼ਿੰਦਗੀ ਕਿਹੋ ਜਿਹੇ ਖੂਹ ਖਾਤੇ 'ਚ ਪੈਗੀ, ਚੰਗੀ ਰਹੇਗੀ ਕਿ ਨਹੀਂ। ਹੈ ਕੁਛ ਨਹੀਂ, ਅਜੇ ਆਇਆ ਨਹੀਂ, ਪਰ ਡਰੇ ਹੋਏ ਹਾਂ। ਹੁਣ ਸਾਡੇ ਕੋਲ ਕੀ ਇਸ ਵਕਤ? ਇੱਕ ਸ਼ਿਕਾਇਤ, ਕਿਸੇ ਦੇ ਕੋਲ ਖਲੋ ਜਾਓ, ਦੁਨੀਆਂ ਦੀ ਗੱਲ ਚਾਹੇ ਰੱਬ ਦੀ, ਹਰ ਬੰਦਾ ਸ਼ਿਕਾਇਤਾਂ ਨਾਲ ਭਰਿਆ ਪਿਆ ਹੈ। ਸ਼ਿਕਾਇਤ ਹਮੇਸ਼ਾ ਹੰਕਾਰ 'ਚੋਂ ਨਿਕਲਦੀ, ਮੈਂ ਸਿਆਣਾ ਅਤੇ ਦੂਸਰੇ ਅਣਜਾਣ, ਉਹਨਾਂ ਨੂੰ ਪਤਾ ਹੀ ਨਹੀਂ, ਐਵੇਂ ਹੀ ਸ਼ਿਕਾਇਤ ਕਰੀ ਜਾਣੀ ਨਿੱਕੀਆਂ ਨਿੱਕੀਆਂ ਗੱਲਾਂ 'ਤੇ। ਗੁਰੂ ਕੇ ਪਿਆਰਿਓ, ਸੋਚੋ, ਜਿਹੜੇ ਸਿਰ ਵਿੱਚ ਜਾਂ ਪਛਤਾਵੇ ਦਾ ਭਾਰ ਹੋਵੇ ਜਾਂ ਉਹਦੇ ਅੰਦਰ ਸ਼ਿਕਾਇਤਾਂ ਹੀ ਗਿਲੇ ਅਤੇ ਸ਼ਿਕਵੇ ਭਰੇ ਖੋਣ ਅਤੇ ਡਰ ਹੋਵੇ, ਉਹ ਬੰਦਾ ਕਦੇ ਸ਼ਾਂਤ ਹੋ ਸਕਦਾ ਹੈ? ਕਦੇ ਸੁਖੀ ਹੋ ਸਕਦਾ ਹੈ? ਮਹਾਰਾਜ ਕਹਿੰਦੇ, ਦੇਖ, ਇੱਕ ਚੀਜ਼ ਅਸੀਂ ਤੈਨੂੰ ਦੇਣ ਲੱਗੇ ਹਾਂ,
ਜੇ ਤੂੰ ਉਹ ਚੀਜ਼ ਆਪਣੀ ਜ਼ਿੰਦਗੀ 'ਚ ਤੂੰ ਰੱਖ ਲੈ ਕੋਲ, ਆਪਣੇ ਸਿਰ ਵਿੱਚ ਪਾ ਲਵੇਂ, ਉਹ ਸਿਰ ਤੇ ਜਦੋਂ ਪੈ ਗਈ ਤੇ ਸਿਰ ਸਾਡਾ ਹੋਏਗਾ, ਉਹ ਤੂੰ ਸਿਰ ਸਾਨੂੰ ਵੇਚਦੇ, ਜੋ ਕੁਝ ਅਸੀਂ ਕਹਿੰਦੇ ਹਾਂ ਨਾ ਉਹ ਕੁਝ ਕਰਨਾ ਸ਼ੁਰੂ ਕਰ ਦਿਓ। ਆਪਣੀਆਂ ਸੋਚਾਂ, ਆਪਣੇ ਫਿਕਰ, ਆਪਣੀ ਸਿਆਣਪ, ਜੋ ਕੁਝ ਵੀ ਤੁਹਾਡੇ ਕੋਲ ਸਿਆਣਪ ਤੁਹਾਨੂੰ ਬਹੁਤ ਚੰਗੀ ਲੱਗਦੀ, ਛੱਡ ਦਿਓ। ਉਸ ਦੀ ਜਗ੍ਹਾ ਤੇ ਸਤਿਗੁਰੂ ਜੀ ਜੋ ਕਹਿੰਦੇ ਨੇ ਉਹ ਸ਼ਬਦ ਨੂੰ ਪਾ ਲਓ। ਮਹਾਰਾਜ ਜੀ ਥੋੜਾ ਇਹਨੂੰ ਖੋਲੋ। ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਬਚਨ ਧਿਆਨ ਵਿੱਚ ਲਿਆਇਆ ਜੀ। ਗੁਰੂ ਸਾਹਿਬ ਕਹਿੰਦੇ, ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਕਹਿੰਦੇ ਸਾਡਾ ਸੇਵਕ ਜਿਹਨੇ ਬਣਨਾ ਨਾ ਉਹ ਆਪਣਾ ਸਿਰ ਉਤਾਰ ਦੇਵੇ। ਮਹਾਰਾਜ ਜੀ ਸਿਰ ਕਿਰਪਾਨ ਨਾਲ ਵੱਢ ਕੇ ਤੁਹਾਨੂੰ ਦੇਣਾ? ਨਹੀਂ ਮਹਾਰਾਜ, ਕਹਿੰਦੇ ਉਹ ਇੱਕੋ ਵਾਰੀ ਘਟਨਾ ਘਟੀ ਸੀ ਅਨੰਦਪੁਰ ਸਾਹਿਬ। ਅਸੀਂ ਤੁਹਾਨੂੰ ਰੋਜ਼ ਇਹ ਬਚਨ ਸੁਣਾਉਂਦੇ ਹਾਂ, ਅਸੀਂ ਤੁਹਾਡਾ ਰੋਜ਼ ਸਿਰ ਮੰਗਦੇ ਹਾਂ ਅਤੇ ਹਰ ਪਲ ਮੰਗਦੇ ਹਾਂ। ਸੇਵਕ ਆਪਣੇ ਕੋਲ ਸਿਰ ਰੱਖਦਾ ਹੀ ਨਹੀਂ ਜਿਹਨੇ ਸੇਵਾ ਕਰਨੀ। ਗੁਰੂਖਾਨੀਅਤ ਦੀ ਬੋਲੀ ਕਹਿ ਪਿਆਰੇ, ਉਹਦੇ ਫਾਰਮੂਲੇ ਤਰੀਕੇ ਵੱਖਰੇ ਹੁੰਦੇ ਦੱਸਦੇ ਨੇ। ਅਗਲੀ ਪੰਕਤੀ ਇਹ, ਸਿਰ ਕਿਵੇਂ ਉਤਾਰੀਦਾ? ਸਿਰ ਵੇਚ ਕੇ ਮੁੱਲ ਮਹਿੰਗਾ ਇਹਦਾ ਮਿਲਿਆ, ਸਿਰ ਵੇਚਣਾ ਕਿਵੇਂ ਤੇ ਮੁੱਲ ਕੀ ਲੈਣਾ ਇਹਦੇ ਬਦਲੇ? ਅੱਜ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ, ਉਹ ਗੁਰੂ ਅਮਰਦਾਸ ਸਾਹਿਬ ਦਾ ਬੱਚਾ ਨੇ। ਹਜ਼ੂਰ ਕਹਿੰਦੇ, ਸਤਿਗੁਰ ਕਾ ਭਾਣਾ ਮੰਨ ਲੈ ਇੱਕ ਗੱਲ, ਦੂਸਰੀ ਸ਼ਬਦ ਰੱਖੈ ਉਰਤਾਰ। ਦੋ ਚੀਜ਼ਾਂ ਜੀ ਕਹਿੰਦੇ, ਸਦਾ ਅੰਦਰ ਵਾਹਿਗੁਰੂ ਸ਼ਬਦ ਨੂੰ ਰੱਖਣ ਦੀ ਕੋਸ਼ਿਸ਼ ਕਰੋ। ਰੱਖਣ ਦੀ ਕੋਸ਼ਿਸ਼ ਕਰਾਂਗੇ ਜੇ ਪਹਿਲਾਂ ਜਪਾਂਗੇ, ਉਹਨੇ ਅੰਦਰ ਨਹੀਂ ਰਹਿਣਾ। ਭਾਣਾ ਮੰਨਣ ਦਾ ਇਹ ਨਹੀਂ ਮਤਲਬ ਹੁੰਦਾ ਕੋਈ ਘਾਟਾ ਪੈ ਗਿਆ, ਮੌਤ ਹੋ ਗਈ, ਪਹਿਲਾਂ ਜ਼ੋਰ ਲਾਇਆ ਰੋਏ ਕਲਪੇ ਮੁੜ ਕੇ ਭਾਣਾ ਕਹਿ ਦਿੱਤਾ। ਸਤਿਗੁਰੂ ਜੀ ਦਾ ਭਾਣਾ ਮਤਲਬ ਹੁੰਦਾ ਏ, ਜਦੋਂ ਸਤਿਗੁਰੂ ਨੂੰ ਪਿਆਰ ਕਰੀਏ, ਸਿੱਖੀ ਦੇ ਰਾਹ ਤੇ ਤੁਰੀਏ। ਗੁਰੂ ਨੇ ਕਿਹਾ ਤੂੰ ਨਿਤਨੇਮ ਕਰਨਾ ਏ, ਅੰਮ੍ਰਿਤ ਆਦਿ ਖੋਣਾ ਏ, ਨਾਮ ਜਪਣਾ ਏ। ਮਨ ਨੇ ਕਹਿਣਾ ਏ ਵੀ ਮਨ ਤੇ ਲੱਗਦਾ ਕੋਈ ਨਹੀਂ, ਇਹ ਕਰਾਂ ਕਿ ਨਾ ਕਰਾਂ? ਕਹਿੰਦੇ ਤੈਨੂੰ ਤੇ ਸੋਚਣ ਦਾ ਅਧਿਕਾਰ ਦਿੱਤਾ ਹੀ ਨਹੀਂ, ਤੈਨੂੰ ਤੇ ਕਰਨ ਨੂੰ ਕਿਹਾ ਏ। ਭਾਣੇ ਵਿੱਚ ਆ, ਤੂੰ ਪਹਿਲਾਂ ਨੇਮ ਨਿਭਾ, ਅਗਲੀ ਗੱਲ ਨਾ ਕਰ ਮਨ ਲੱਗਦਾ ਕਿ ਨਹੀਂ ਲੱਗਦਾ। ਮਨ ਲੱਗੇ ਨਾ ਲੱਗੇ ਉਹਦਾ ਹੁਕਮ ਏ ਨਿਤਨੇਮ ਕਰਨ ਦਾ, ਤੇ ਕਰਨਾ ਹੀ ਏ। ਸੰਗਤ ਚ ਆਉਣ ਦਾ ਹੁਕਮ, ਅੰਮ੍ਰਿਤ ਵੇਲੇ ਉੱਠਣ ਦਾ, ਇਹਦੇ ਵਿੱਚੋਂ ਹੀ ਤੇ ਉਹਨੇ ਲੱਗਣਾ ਸੀ, ਪਹਿਲਾਂ ਹੀ ਛੱਡ ਕੇ ਬਹਿ ਜਾਂਦੇ ਹਾਂ। ਦੂਸਰੀ ਗੱਲ, ਗੁਰੂ ਕੀ ਸੰਗਤ, ਬਾਹਰੋਂ ਜ਼ਿੰਦਗੀ ਵਿੱਚ ਦੁੱਖ ਵੀ ਆਉਣੇ ਤੇ ਸੁੱਖ ਵੀ ਆਉਣੇ, ਚੰਗੇ ਦਿਨ ਵੀ ਆਉਂਦੇ ਤੇ ਮਾੜੇ ਵੀ। ਜੇ ਚੰਗੇ ਦਿਨ ਆਏ ਤੇ ਮਾੜੇ, ਲਗਾਤਾਰ ਆਪਣਾ ਨੇਮ ਨਿਭਾਉਣਾ ਤੇ ਗੁਰੂ ਨਾਲ ਪਿਆਰ ਵਿੱਚ ਵਾਧਾ ਕਰੀ ਜਾਣਾ, ਰੁਕਣਾ ਨਹੀਂ, ਸਵਾਲ ਨਹੀਂ ਕਰਨਾ ਮੇਰੇ ਤੇ ਦੁੱਖ ਕਿਉਂ ਆ ਗਏ, ਮੇਰੀਆਂ ਚਾਰ ਮੰਗਾਂ ਪੂਰੀਆਂ ਹੋਈਆਂ, ਪੰਜਵੀਂ ਕਿਉਂ ਨਹੀਂ ਖੋ ਰਹੀ? ਜਿੱਦ ਕਰਾਂਗੇ ਤੇ ਅਸੀਂ ਉਹਦੇ ਸਿਰ ਨਹੀਂ ਦਿੱਤਾ ਅਜੇ, ਸਿਰ ਵਿੱਚ ਦੁਨਿਆਵੀ ਖਿਆਲ, ਆਪਣੀ ਸਿਆਣਪ ਸਾਂਭੀਏ। ਸਾਡਾ ਅੰਦਰ ਕਹਿੰਦਾ ਗੁਰੂ ਨੂੰ ਨਹੀਂ ਪਤਾ ਮੇਰੇ ਤੇ ਦੁੱਖ ਆਇਆ ਏ, ਗੁਰੂ ਨੇ ਕਿਉਂ ਦਿੱਤਾ ਏ? ਜਿੱਥੇ ਕਿਉਂ ਆ ਗਿਆ ਉਹ ਕਦੇ ਸਿਰ ਨਹੀਂ ਦੇ ਸਕਦਾ, ਕਿਉਂ ਸ਼ਬਦ ਨਹੀਂ ਖੁੰਦਾ ਸਿਰ ਦੇਣ ਦੀ ਕਹਾਣੀ ਦੇ। ਸੰਗਤ ਜੀ ਬੜੇ ਸਿੰਪਲ ਜੇ ਸ਼ਬਦਾਂ ਵਿੱਚ ਕਹਿਣ ਦਾ ਯਤਨ ਕਰਨ ਲੱਗਾ ਵਾਂ ਸਮਝਾਉਣ ਲਈ। ਮਹਾਰਾਜ ਕਹਿੰਦੇ, ਕੁਛ ਵੀ ਖੂਨ ਖਲਾਤ ਚੰਗੇ ਮਾੜੇ, ਗੁਰੂ ਰਾਮਦਾਸ ਸਾਹਿਬ ਜੀ ਦਾ ਹੀ ਬੱਚਾ ਨੇ। ਹਜ਼ੂਰ ਕਹਿੰਦੇ, ਜੇ ਸੁੱਖ ਦੇ ਤਾਂ ਤੁਜੇ ਅਰਾਦੀ,

ਮਨਾਈ। ਹਾਲਾਤ ਜਿਖੋ ਜੇ ਮਰਜ਼ੀ ਖੋਣ ਲਗਾਤਾਰ, ਸਤਿਗੁਰੂ ਦੇ ਦੱਸੇ ਰਾਹ ਤੇ ਤੁਰੇ ਰਹਿਣਾ ਅੰਦਰ, ਸ਼ਿਕਾਇਤ ਨੂੰ ਜਨਮ ਨਹੀਂ ਦੇਣ ਦੇਣਾ। ਮੇਰੇ ਕਲਗੀਆਂ ਵਾਲੇ ਨੇ ਪੁੱਤਰਾਂ ਦੀ ਲਾਸ਼ ਨਹੀਂ ਠੰਡੀ ਹੋਈ ਮਾਛੀਵਾੜੇ ਪਹੁੰਚ ਕੇ, ਉੱਥੇ ਕੋਈ ਗਿਲਾ ਤੇ ਸ਼ਿਕਵਾ ਨਹੀਂ ਕੀਤਾ, ਤੱਤੀ ਤਵੀ ਤੇ ਬੈਠ ਕੇ ਨਹੀਂ ਕੀਤਾ, ਭਾਈ ਤਾਰੂ ਸਿੰਘ ਜੀ ਨੇ ਖੋਪੜ ਲਵਾ ਲੱਗਿਆਂ ਕੋਈ ਗਿਲਾ ਨਹੀਂ ਕੀਤਾ। ਸਾਡੇ ਵਿੱਚ ਕੇਵਲ ਚਾਰ ਦਿਨ ਪੈਸੇ ਘੱਟ ਗਏ ਤੇ ਅਸੀਂ ਗਿਲਾ ਤੇ ਸ਼ਿਕਵਾ ਕਰਦੇ ਹਾਂ, ਸਿਰ ਨਹੀਂ ਦਿੱਤਾ। ਜਿਸ ਦਿਨ ਸਿਰ ਦੇ ਲਿਆ ਤੇ ਇਹਦੇ ਬਦਲੇ ਕੀ ਮਿਲੇਗਾ, ਮੈਂ ਬਾਅਦ ਵਿੱਚ ਬੇਨਤੀ ਕਰਦਾ। ਸਿਰ ਕਿਵੇਂ ਦਿੱਤਾ ਜਾਂਦਾ? ਸਤਿਗੁਰ ਕਾ ਭਾਣਾ ਮਨ ਲੈ। ਗੁਰੂ ਸਾਹਿਬ ਕਹਿੰਦੇ ਮਨ ਲੱਗੇ ਨਾ ਲੱਗੇ ਤੁਰੇ ਰਹੀਏ, ਬਾਹਰ ਦੇ ਹਾਲਾਤ ਚੰਗੇ ਮਾੜੇ ਦਿਨ ਆਉਣ ਤੁਰੇ ਰਹੀਏ। ਤੀਸਰਾ ਸੇਵਕ ਦੀ ਪਰਿਭਾਸ਼ਾ ਹੈ ਪਿਆਰਿਓ, ਉਹ ਹੈ ਭਾਈ ਅੰਦਰ ਜਿਹੜੀਆਂ ਦੋ ਚੀਜ਼ਾਂ ਤੇ ਕਹਿਣੀ, ਇਹ ਇਸ ਤੋਂ ਇਲਾਵਾ ਜ਼ਿੰਦਗੀ ਨੂੰ ਇੰਜ ਸਮਝਿਆ ਜਾਵੇ ਜਿਵੇਂ ਆਪਾਂ ਖੇਡ ਵਿੱਚ ਖੇਡੀਦਾ ਹੈ ਨਾ, ਤੇ ਖੇਡਦਿਆਂ ਪੂਰਾ ਧਿਆਨ ਰੱਖੀਦਾ, ਮਾੜਾ ਜਿਹਾ ਧਿਆਨ ਪਾਸੇ ਗਿਆ ਨਹੀਂ ਤੇ ਮੈਂ ਹਾਰਿਆ ਨਹੀਂ। ਕਹਿੰਦੇ ਗੁਰੂ ਕੇ ਬਚਨ ਨੂੰ ਪੂਰੀ ਬਰੀਕੀ ਨਾਲ ਲੈਣਾ, ਕਿਸੇ ਨੂੰ ਛੋਟਾ ਨਹੀਂ ਲੈਣਾ। ਤੇ ਚੌਥਾ ਨਿਮਰਤਾ ਵਿੱਚ ਰਹਿਣਾ ਹੈ। ਸਾਹਿਬ ਕਹਿੰਦੇ ਇਹ ਤਾਂ ਆਏ ਜੇਕਰ ਸਿਮਰਨ ਕਰਾਂਗੇ ਨਾ ਗੱਲਾਂ ਦੀ ਸਮਝ ਤਾਂ ਪੈਣੀ। ਸ਼ਬਦ ਰੱਖੇ ਉਰਤਾਰ, ਜਦੋਂ ਅੰਦਰ ਸ਼ਬਦ ਰੱਖਾਂਗੇ ਓਨੀ ਮਨ ਲਾਣਾ, ਓਨੀ ਦੁੱਖ ਸੁੱਖ ਵਿੱਚ ਸਾਨੂੰ ਸਥਿਰ ਰੱਖਣਾ, ਓਨੀ ਗੁਰੂ ਕੇ ਪਿਆਰਿਓ ਸਾਡੇ ਅੰਦਰ ਲਗਾਤਾਰ ਨਿਮਰਤਾ ਨੂੰ ਪੈਦਾ ਕਰਨਾ ਹੈ। ਸਾਰੇ ਗੁਣ ਆਉਣਗੇ ਪਰ ਉਸ ਤੋਂ ਪਹਿਲਾਂ

ਆਖ ਦੇ ਅੰਦਰ ਸ਼ਬਦ ਹੋਏਗਾ ਤੇ ਫਿਰ ਉਹਦੇ ਭਾਣੇ ਵਿੱਚ ਜਿਹੜਾ ਰਵੇ, ਜੋ ਕੁਛ ਜ਼ਿੰਦਗੀ ਚ ਮਰਜ਼ੀ ਉਤਰਾ ਚੜਾ ਆਉਣ, ਲਗਾਤਾਰ ਉਹ ਸ਼ਬਦ ਬੰਨ ਕੇ ਰੱਖੇਗਾ। ਸਿਰ ਬਾਹਰੋਂ ਨਹੀਂ ਉਤਾਰ ਕੇ, ਸਿਰ ਦੇ ਅੰਦਰ ਇੱਕ ਆਪਾ ਬਣਿਆ ਝੂਠਾ, ਸਿਰ ਦੇ ਅੰਦਰ ਸਿਆਣਪਾਂ ਦੀ ਪੰਡ, ਉਹਨੂੰ ਪਰਾਂ ਕਰੀਏ। ਮੈਂ ਇੱਕ ਦੋ ਸਾਖੀ ਤੁਹਾਡੇ ਸਾਹਮਣੇ ਰੱਖਦਾ, ਸ਼ਾਇਦ ਉਹਦੇ ਨਾਲ ਛੇਤੀ ਸਮਝ ਗੋਚਰੇ ਗੱਲ ਪਵੇ। ਆਮ ਇੱਕ ਜਪਜੀ ਸਾਹਿਬ ਚ ਬਚਨ ਪੜ੍ਹਦੇ ਹੋ ਨਾ, ਗਾਵੀਏ ਸੁਣੀਏ, ਮਨ ਰੱਖੀਏ ਭਾਉ ਦੁੱਖ ਪਰਖਾਰ, ਸੁੱਖ ਘਰ ਲੈ ਜਾਏ। ਭਈ ਦੁੱਖ ਛੱਡ ਜਾਓ, ਸਤਿਗੁਰੂ ਕਹਿੰਦੇ ਸੁੱਖ ਲੈ ਜਾਓ। ਤੁਹਾਨੂੰ ਦੁੱਖ ਛੱਡਣ ਦੀ ਜੇ ਜਾਚ ਆ ਗਈ ਤੇ ਸੁੱਖ ਉਸੇ ਵਕਤ ਲੈ ਜਾਂਗੇ। ਪਰ ਦੁੱਖ ਕੋਈ ਚੀਜ਼ ਥੋੜਾ ਜਿਹੜੇ ਅਸੀਂ ਇੱਥੇ ਢੇਰੀ ਲਾ ਜਾਂਗੇ। ਦੁੱਖ ਤੇ ਅੰਦਰ ਇੱਕ ਪੀੜਾ ਹੈ, ਇੱਕ ਮਹਿਸੂਸ ਕਰ ਕਿਸੇ ਚੀਜ਼ ਨੂੰ, ਦੁੱਖ ਕਿਵੇਂ ਛੱਡਾਂਗੇ? ਇੱਕੋ ਵਕਤ ਘਟਨਾ ਘਟਦੀ, ਸਿਰ ਵੇਚਣਾ, ਦੁੱਖ ਛੱਡਣੇ, ਸੁੱਖ ਲਿਜਾਣਾ, ਇਹ ਕੀ ਚੀਜ਼ਾਂ ਨੇ? ਇੱਕੋ ਹੀ ਫਾਰਮੂਲਾ ਜੇ ਉਹਦਾ ਪਹਿਲਾਂ ਜਪਜੀ ਸਾਹਿਬ ਚ ਦੱਸਿਆ, ਪਹਿਲਾਂ ਗਾਵੋ, ਵੱਧ ਤੋਂ ਵੱਧ ਪਰਮੇਸ਼ਰ ਦੇ ਗੁਣ ਗਾਵੋ। ਜੋ ਗਾਉਂਦੇ ਹੋ ਫਿਰ ਉਹਨੂੰ ਸੁਣੋ, ਆਪ ਧਿਆਨ ਲਾਓ। ਤੀਜਾ, ਉਹਦੇ ਨਾਲ ਪਿਆਰ ਪੈਦਾ ਕਰੋ, ਉਹਦੇ ਵਿੱਚ ਇਹ ਕਿਰਿਆ ਵਾਪਰੇਗੀ, ਦੁੱਖ ਤੁਸੀਂ ਦੇ ਲਓਗੇ ਤੇ ਸੁੱਖ ਆ ਜਾਣਗੇ। ਸਿਰ ਵੇਚਣ ਦੀ ਵੀ ਬਿਲਕੁਲ ਇਸੇ ਤਰ੍ਹਾਂ। ਇੱਕ ਦਿਨ ਨਾ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਆਪਣੇ ਜਿੱਥੇ ਰਖਾਇਸ਼ ਬਿਰਾਜਮਾਨ ਨੇ, ਬਾਜ਼ਾਰ ਗਲੀ ਲੰਘ ਰਹੇ, ਇੱਕ ਸੱਜਣ ਹੋਕਾ ਦੇ ਰਿਹਾ, ਹੋਕੇ ਵਿੱਚ ਉਹ ਕੁਝ ਵੇਚ ਰਿਹਾ ਹੈ। ਵੇਚਣ ਦੀ ਅੱਜ ਗੱਲ ਚੱਲੀ, ਗੁਰੂ ਰਾਮਦਾਸ ਸਾਹਿਬ ਕਹਿੰਦੇ ਸਿਰ ਵੇਚ ਦਿਓ, ਹਾਂ ਉਹਦੇ ਬਦਲੇ ਮੁੱਲ ਕੀ ਮਿਲੇਗਾ? ਕਹਿੰਦੇ ਹੁਣ ਫਿਕਰ ਲਏ ਜੇ ਨਾ ਦੁਨੀਆਂ ਦੀ ਸਿਆਣਪ ਨਾਲ, ਜੇ ਸਿਰ ਗੁਰੂ ਨੂੰ ਵੇਚ ਦਿੱਤਾ, ਜਿਉਂਦਾ ਜਾਗਦਾ ਪਰਮਾਤਮਾ ਉਹਦੇ ਬਦਲੇ ਮਿਲੇਗਾ। ਏਡੀ ਵੱਡੀ ਚੀਜ਼, ਇੰਨਾ ਮੁੱਲ ਪੈ ਸਕਦਾ ਸਿਰ ਦਾ? ਰੱਬ ਨੂੰ ਲੱਭਦੇ ਆ, ਸਤਿਗੁਰੂ ਕਹਿੰਦੇ ਰੱਬ ਤੁਹਾਡੇ ਸੀਸ ਵਿੱਚ ਪ੍ਰਤੱਖ ਤੁਰੇਗਾ, ਬੈਠੇਗਾ, ਦੀਦਾਰ ਦੇਵੇਗਾ, ਉਹਦੀ ਖਜੂਰੀ ਵਿੱਚ ਉਹ ਹੋਗੇ। ਇਹ ਗੱਲਾਂ ਵੈਸੇ ਗੁਰਬਾਣੀ ਰੋਜ਼ ਦੱਸਦੀ, ਪਰ ਧਿਆਨ ਨਹੀਂ ਕਰੀਦਾ ਉਹਨਾਂ ਵੱਲ। ਗੁਰੂ ਕਲਗੀਆਂ ਵਾਲੇ ਪਿਤਾ ਦੇ ਬਾਜ਼ਾਰ ਵਿੱਚ ਪਿੱਛੇ ਇੱਕ ਸੱਜਣ ਵੇਚਦਾ ਹੈ, ਤੇ ਵੇਚਦਾ ਕਦੇ ਕਹਿੰਦਾ ਸਿਰ ਲੈ ਲਓ, ਕਦੇ ਕਹਿੰਦਾ ਮੇਰੀ ਜਿੰਦ ਲੈ ਲਓ। ਜਿੰਦ ਵੇਚਣ ਆਇਆ, ਸਤਿਗੁਰੂ ਜਾਣਦੇ ਨੇ ਇਹ ਵੱਖਰੀ ਚੀਜ਼ ਵੇਚ ਰਿਹਾ ਈ। ਬਾਰੀ ਖੋਲੇ, ਪੁੱਛਿਆ ਸੱਜਣਾ ਤੇਰਾ ਨਾਮ? ਜੀ ਭਾਈ ਨੰਦ ਲਾਲ ਜੀ। ਕੀ ਵੇਚਣ ਆਇਆ ਈ? ਸਿਰ ਵੇਚਣ ਆਇਆ ਜੀ, ਸੀਸ ਲੈ ਲਓ। ਜਿੰਦ ਵੇਚਣ ਆਇਆ, ਜਿੰਦ ਲੈ ਲਓ, ਉਹਦੇ ਬਦਲੇ ਕੀ ਚਾਹੁੰਦਾ ਏ, ਮੁੱਲ ਕੀ ਰੱਖਿਆ ਈ? ਸਮਝਾਉਣ ਦਾ ਢੰਗ ਸੀ ਕੈਸਾ ਪਿਆਰਾ। ਕਹਿਣ ਲੱਗੇ ਜੀ ਮੁੱਲ ਇਹ ਰੱਖਿਆ ਏ, ਮੇਰੇ ਸਮਰੱਥ ਗੁਰੂ ਦੀ ਇੱਕ ਦ੍ਰਿਸ਼ਟੀ ਪੈ ਜਾਵੇ ਰੋਜ਼ ਇਸ ਭਾਈ ਨੰਦ ਲਾਲ ਸਾਹਿਬ ਤੇ, ਉਹਦੇ ਬਦਲੇ ਮੈਂ ਆਪਣੀ ਜਿੰਦ ਤੇ ਇਹ ਸਿਰ ਦਿੰਦਾ ਹਾਂ। ਮਹਾਰਾਜ ਖੱਸੇ, ਕਹਿਣ ਲੱਗੇ ਅਜੇ ਪੂਰੀ ਸਮਝ ਨਹੀਂ ਆਈ। ਇੱਕ ਚੀਜ਼ ਦੀ ਤੇ ਸਮਝ ਆ ਗਈ ਵੀ ਸਿਰ ਵੇਚਣਾ ਹੀ, ਜਿੰਦ ਵੇਚਣੀ ਏ, ਮੁੱਲ ਉਹਦੇ ਪਰਮਾਤਮਾ ਤੇ ਸਤਿਗੁਰੂ ਦੀ ਨਜ਼ਰ ਲੈਣੀ ਏ। ਪਰ ਇਹ ਨਹੀਂ ਪਤਾ ਲੱਗਾ, ਇਹ ਚੀਜ਼ਾਂ ਜ਼ੁਬਾਨ ਤੋਂ ਬੋਲ ਕੇ ਨਹੀਂ ਹੁੰਦੀਆਂ, ਇਹ ਅੰਦਰੋਂ ਹੀ ਅੰਦਰ ਸੌਦਾ ਹੁੰਦਾ ਹੈ। ਕਹਿਣ ਲੱਗੇ ਤੇਰਾ ਅੰਦਰ ਅਜੇ ਮੈਲਾ, ਜਿਹੜੀ ਤੂੰ ਵੇਚਣਾ ਹੈ ਨਾ ਚੀਜ਼, ਇਹਦੇ ਵਿੱਚ ਅਜੇ ਮੈਂ ਬੋਲਦੀ ਏ, ਮੇਰਾ ਸਿਰ ਲੈ ਲਓ, ਮੇਰੀ ਜਿੰਦ ਲੈ ਲਓ। ਕਿੰਨੀ ਬਰੀਕੀ ਵਿੱਚ ਗੱਲ ਪਿਆਰਿਓ, ਸਤਿਗੁਰੂ ਜੀ ਮੈਨੂੰ ਦੱਸੋ, ਇਹ ਮੈਲੀ ਮਤ, ਮੈਲੀ ਸੋਚ, ਮੈਲਾ ਸਿਰ, ਮੈਲੀ ਜਿੰਦ, ਇਹਨੂੰ ਕਿਵੇਂ ਧੋਵਾਂ? ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਕਹਿਣ ਲੱਗੇ, ਇਹਨੂੰ ਧੋਣ ਦਾ ਤਰੀਕਾ ਏ, ਸਾਧ ਸੰਗਤ ਤੇ ਜੂਠੇ ਬਰਤਨ ਮਾਂਜਿਆ ਕਰੋ, ਸਾਧ ਸੰਗਤ ਦੇ ਜੋੜੇ ਝਾੜਿਆ ਕਰੋ, ਸਾਧ ਸੰਗਤ ਦੇ ਚਰਨਾਂ ਨੂੰ ਰੱਬ ਦੇ ਪਿਆਰਿਆਂ ਦੇ ਚਰਨ ਸਮਝ ਕੇ ਚਰਨਾਂ ਨੂੰ ਧੋਵੋ। ਅਤ ਦੀ ਨਿਮਰਤਾ ਵਿੱਚ ਜਦੋਂ ਜਾਓਗੇ, ਇਹ ਚੀਜ਼ਾਂ ਨੀਵੇਂ ਖੋ ਕੇ ਮਿਲਦੀਆਂ ਨੇ।
ਵੇਖਦੇ ਹੋ ਨਾ ਆਪਣੇ ਆਪ ਮੀਟਰ ਲਾਇਆ ਕਰੀਏ, ਸਾਡਾ ਅੰਦਰ ਕਹਿੰਦੇ ਮੈਂ ਪਾਠ ਬੜਾ ਕਰਦਾ ਵਾ ਪਰ ਸੁਣੀ ਨਹੀਂ ਗਈ, ਅਜੇ ਤੇ ਤੇਰੇ ਅੰਦਰ ਅੰਕਾਰ ਇੰਨਾ ਭਰਿਆ, ਤੂੰ ਤੇ ਦਾਵਾ ਕਰਨੇ। ਸਤਿਗੁਰੂ ਕਹਿੰਦੇ ਜਿਹੜਾ ਸਿਰ ਵੇਚਣ ਦੀ ਕਹਾਣੀ ਹੈ ਇਹਦਾ ਜਵਾਬ ਦਿੱਤਾ ਜੋ ਹੁਕਮਨਾਮਾ ਸਾਹਿਬ ਦੇ ਅੰਦਰ ਗੁਰੂ ਰਾਮਦਾਸ ਸਾਹਿਬ ਕਹਿੰਦੇ ਇੱਕ ਸੰਗਤ ਦੀ ਧੂੜ ਮੰਗੋ ਤੇ ਇੱਕ ਨਾਮ ਮੰਗੋ। ਆਪਾਂ ਲੜੀਵਾਰ ਇੱਕ ਇੱਕ ਪੰਕਤੀ ਦੇ ਅਰਥ ਵਿਚਾਰਾਂਗੇ, ਕੇਂਦਰੀ ਭਾਵ ਸਾਂਝਾ ਕਰਾਂ। ਹੋਇਆ ਕਿ ਜਦੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਹੋਇਆ, ਭਾਈ ਆਨੰਦ ਲਾਲ ਸਾਹਿਬ ਜਦੋਂ ਬਸ ਬਚਨ ਮੰਨ ਕੇ ਚਲੇ ਗਏ, ਦਿਨ ਰਾਤ ਸੇਵਾ ਵਿੱਚ ਗੜੂੰਗ ਕਈ ਦਿਨ ਗੁਜ਼ਰ ਗਏ। ਸਿੱਖਾਂ ਨੇ ਪੁੱਛਿਆ ਭਾਈ ਆਨੰਦ ਲਾਲ ਸਾਹਿਬ ਤੁਹਾਡਾ ਸੌਦਾ ਹੋ ਗਿਆ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਨਾਲ, ਸਿਰ ਵੇਚਣ ਗਏ ਸਾਜੇ, ਉਹਦੇ ਬਦਲੇ ਉਹਦੀ ਮੇਰਾ ਭਰੀ ਨਿਗਾਹ ਮਿਲ ਗਈ ਜੇ? ਜੀ ਮਿਲ ਗਈ ਹੈ, ਸੌਦਾ ਖੋ ਗਿਆ।

ਨੂੰ ਮਿਲਦੇ ਗਲਦੇ ਤੁਰੇ ਜਾਂਦੇ ਮੇਰੇ ਕੋਲੋਂ ਲੰਘ ਗਏ, ਮੈਂ ਵੇਖਿਆ ਹੀ ਨਹੀਂ। ਜਦੋਂ ਮਹਾਰਾਜ ਮੇਰੇ ਤੋਂ ਥੋੜ੍ਹਾ ਅੱਗੇ ਲੰਘ ਗਏ ਨਾ, ਤੇ ਮੈਨੂੰ ਕਿਸੇ ਸਿੱਖ ਨੇ ਹੱਥ ਲਾ ਕੇ ਕਿਹਾ, ਸਤਿਗੁਰੂ ਜੀ ਆਏ ਸਨ, ਕੋਲੋਂ ਲੰਘ ਗਏ, ਤੂੰ ਮੱਥਾ ਹੀ ਨਹੀਂ ਟੇਕਿਆ। ਕਹਿੰਦੇ ਮੈਂ ਇਕਦਮ ਸਿਰ ਚੁੱਕਿਆ ਤੇ ਹੱਥ ਜੋੜੇ, ਮੇਰਾ ਧਿਆਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਵੱਲ, ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਰੁਕ ਗਏ। ਰੁਕ ਕੇ ਉਹਨਾਂ ਧੌਣ ਕਮਾਈ, ਧੌਣ ਕਮਾ ਕੇ ਮੇਰੇ ਵੱਲ ਤੱਕਿਆ, ਮੇਰੇ ਵੱਲ ਵੇਖ ਕੇ ਮੁਸਕਰਾ ਕੇ ਕਿਛੇ ਦੇ ਅੰਦਰ ਉਹਨਾਂ ਨੇ ਧੌਣ ਕਮਾ ਕੇ ਸਿੱਧੀ ਕਰ ਲਈ। ਉਹ ਜਦੋਂ ਉਹਨਾਂ ਨੇ ਧੌਣ ਕਮਾ ਕੇ ਮੇਰੇ ਵੱਲ ਦ੍ਰਿਸ਼ਟੀ ਪਾਈ, ਧੌਣ ਕਮਾਈ, ਉਹਨੇ ਵਿੱਚ ਹੀ ਸੌਦਾ ਖੋ ਗਿਆ। ਕਿਵੇਂ ਹੋਇਆ? ਕਹਿੰਦੇ ਉਸ ਦ੍ਰਿਸ਼ਟੀ ਨਾਲ ਅੰਦਰ ਜੋ ਕੁਝ ਮੇਰੇ ਸੀ, ਕੂੜ ਕਬਾੜ ਉਹ ਕੱਢ ਕੇ ਲੈ ਗਏ, ਤੇ ਸਦਾ ਲਈ ਜਿਉਂਦਾ ਜਾਗਦਾ ਪਰਮਾਤਮਾ ਮੇਰੇ ਅੰਦਰ ਬਿਠਾ ਗਏ। ਜਿੰਦ ਲੈ ਗਿਆ, ਜਿੰਦ ਤਾਂ ਮਾਖੀ ਸੀ ਜਿਹੜਾ ਮੇਰਾ ਪ੍ਰੀਤਮ। ਕਹਿੰਦੇ ਹੁਣ ਮੈਂ ਨੀ ਰਹਿ ਗਿਆ, ਹੁਣ ਕੇਵਲ ਤੂੰ ਖੋ ਗਿਆ ਵਾ। ਪੜ੍ਹਦੇ ਆ ਨਾ ਭਗਤ ਜੀ ਦਾ ਸ਼ਬਦ, ਹਜ਼ੂਰ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਖੁਆ, ਮੁਝ ਮੈਂ ਰਖਾ ਨਾ ਖੋ, ਜਬ ਆਪਾ ਪਰ ਕੰਮ ਮਿਟ ਗਿਆ, ਜਤ ਦੇਖਾ ਤਤ ਤੋ। ਇਸ ਤਰ੍ਹਾਂ ਸਿਰ ਦਿੱਤਾ ਜਾਂਦਾ ਹੈ ਕਿ ਆਪਾਂ ਤਿਆਰ ਸਿਰ ਵੇਚਣ ਨੂੰ? ਨਹੀਂ, ਤਿਆਰ ਨਹੀਂ ਖੁੰਦਾ। ਹਰ ਸਿੱਖ ਜੇ ਤਿਆਰ ਹੋ ਜਾਏ, ਮੈਂ ਇਹ ਕੰਮ ਕਰਨਾ ਹੀ, ਸੇਵਾ ਤੇ ਸਿਮਰਨ, ਉਹਦੇ ਵਿੱਚੋਂ ਹੀ ਸਿਰ ਭੇਟ ਹੋਣ ਆਈ। ਮਹਾਰਾਜ ਜੀ ਨੇ ਬੱਚਿਆਂ ਨੂੰ ਕਹਿ ਕੇ ਲੜੀ ਆਪਾਂ ਸ਼ੁਰੂ ਕਰੀ ਇਹ ਕਥਾ। ਸਾਹਿਬ ਕਹਿੰਦੇ ਸਤਿਗੁਰ ਪੁਰਖ ਮਿਲਾਏ, ਅਵਗਣ ਵਿਕਣਾ ਗੁਣ ਰਮਾਂ ਬਲਰਾਮ ਜੀਓ। ਕਹਿੰਦੇ ਔਗਣ ਵੇ ਆਪਣੇ ਵੇਚ ਲਓ ਗੁਰੂ ਕੋਲ ਆ ਕੇ, ਤੇ ਗੁਣ ਲੈ ਲਓ। ਕਿਵੇਂ? ਕਹਿੰਦੇ ਤੁਸੀਂ ਸਿਮਰਨ ਕਰਦੇ ਜਾਓਗੇ, ਉਹਦੇ ਵਿੱਚ ਇੱਕੋ ਵਕਤ ਔਗਣ ਅੰਦਰੋਂ ਨਿਕਲ ਜਾਣੇ ਤੇ ਪਰਮੇਸ਼ਰ ਦੇ ਗੁਣ ਅੰਦਰ ਆ ਜਾਣੇ। ਸਿਰ ਵੇਚਣਾ ਪਿਆਰਿਓ, ਇਹਦੇ ਲਈ ਮਿਹਨਤ ਤੇ ਮੁਸ਼ਕਤ ਕਰਨੀ ਪੈਂਦੀ। ਸਾਡੀ ਸਾਰੀ ਸੋਚ ਧਰਤੀ ਦੇ ਨਾਲ ਤੁਰਨਾ ਸਿੱਖੀਏ। ਉੱਚਾ ਜਾਣਾ ਨਹੀਂ, ਉੱਚਾ ਗੁਰੂ ਜਾਂਦਾ ਹੈ। ਉੱਚੇ ਚੜ੍ਹਨ ਲਈ ਮਿਹਨਤ ਬਹੁਤ ਕਰਨੀ ਪੈਂਦੀ। ਤੁਸੀਂ ਥੋੜ੍ਹਾ ਜਿਹਾ ਉੱਚਾ ਰੱਬ ਵੱਲ ਧਿਆਨ ਕਰਦੇ ਹੋ, ਲੋਕ ਤੇ ਰਿਸ਼ਤੇਦਾਰ ਤੇ ਪਰਿਵਾਰ ਰੋਕਦਾ ਹੈ, ਕੰਮ ਵੀ ਕਰਨੇ ਨੇ, ਕੰਮ ਛੁੱਟਦੇ ਨਹੀਂ, ਕੰਮਾਂ ਚ ਸਗੋਂ ਬਰਕਤ ਵੱਧ ਪੈਂਦੀ ਹੈ। ਆਖੋ

ਸਮੂਹ ਦਾਲਦ ਇਹ ਗਰੀਬੀ ਕਹਿੰਦੇ ਜਦੋਂ ਨਾ ਮੈਂ ਪਰਮਾਤਮਾ ਦਾ ਨਾਮ ਜਪਿਆ ਪੁਰਖੋਤਮ ਸਭ ਤੋਂ ਉੱਚੇ ਪਰਮਾਤਮਾ ਦਾ ਤੇ ਕਹਿੰਦੇ ਮੇਰੇ ਸਾਰੇ ਦੁੱਖ ਤੇ ਦਲਿੱਦਰ ਜਿੰਨੇ ਸਮੂਹ ਸੀ ਉਹ ਸਾਰੇ ਹੀ ਖਤਮ ਹੋ ਗਏ। ਇਹ ਬਚਨ ਗੁਰੂ ਰਾਮਦਾਸ ਸਾਹਿਬ ਜੀ ਦੇ ਨੇ। ਮਤਲਬ ਜੇ ਆਪਾਂ ਇਸ ਨਾਮ ਨੂੰ ਪਿਆਰ ਕਰਾਂਗੇ ਤੇ ਸਾਡੇ ਦੁੱਖ ਦਲਿੱਦਰ ਖਤਮ ਹੋਣਗੇ। ਪਰ ਸਾਡਾ ਮਨ ਤੇ ਸਵਾਲਾਂ ਦੀਆਂ ਪੰਡਾਂ ਸਾਂਭਦਾ ਹੈ, ਉਹਨਾਂ ਦੇ ਜਵਾਬ ਭਾਲਦਾ ਏ। ਨਾਮ ਜਪ ਕੇ ਦੁੱਖ ਨਹੀਂ ਦੂਰ ਕਰਾਉਣਾ ਚਾਹੁੰਦਾ। ਜਿੰਨਾ ਚਿਰ ਸਮਝਦੇ ਹੋ ਉਹਨਾਂ ਚਿਰ ਉਹ ਕੰਮ ਕਰ ਲਓ। ਕਈ ਵਾਰ ਸੱਜਣ ਕਹਿੰਦੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਅਰਥ ਪੜਾਂਗੇ ਇਕੱਲੇ ਇਕੱਲੇ ਸ਼ਬਦ ਤੇ, ਫਿਰ ਅਸੀਂ ਸਹਿਜ ਪਾਠ ਕਰਾਂਗੇ। ਇੱਕ ਪਾਸੇ ਤੇ ਚੰਗਾ ਅਰਥ ਆਉਣੇ ਚਾਹੀਦੇ ਨੇ, ਪਰ ਦੂਜੇ ਪਾਸੇ ਪਿਆਰਿਓ ਅਰਥ ਪੜ੍ਹ ਕੇ ਸਿਆਣਪ ਨਾ ਇਕੱਠੀ ਸਿਰ ਵਿੱਚ ਕਰ ਲਿਓ। ਨਿਤਨੇਮ ਵਧਾਓ, ਸਿਮਰਨ ਵਧਾਓ, ਉਹਦੇ ਵਿੱਚੋਂ ਅਰਥ ਦਿਮਾਗ ਵਿੱਚ ਨਹੀਂ ਤੁਹਾਡੀ ਜ਼ਿੰਦਗੀ 'ਚ ਆਉਣਗੇ। ਅਰਥ ਦਾ ਮਤਲਬ ਉਹ ਘਟਨਾ ਘਟ ਜਾਏਗੀ। ਅਰਥ ਸਮਝਣ ਤੋਂ ਬਾਅਦ ਵੀ ਤੇ ਅਜੇ ਉੱਥੇ ਖਲੋਤੇ ਹਾਂ ਜੇ ਕੀਤਾ ਕੁਝ ਨਹੀਂ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਦੇ ਅਰਥ ਨਾ ਸਮਝੋ, ਸੰਭਾਲ ਕੇ ਉਹਨੂੰ ਯਾਦ ਕਰੋ, ਅਸੀਂ ਬਖਸ਼ਿਸ਼ ਦਈਏ ਤੁਹਾਨੂੰ। ਤੁਸੀਂ ਗੁਰੂ ਵਾਲੇ ਬਣੋ, ਇਹਦੇ ਬਾਰੇ ਸੋਚੋ ਨਾ, ਬਣਨਾ ਚਾਹੀਦਾ ਹੈ। ਬਾਂਹ ਪਕੜਾਓ ਤੇ ਤੁਹਾਡਾ ਲੋਕ ਪਰਲੋਕ ਸਵਾਰੀਏ, ਉਹ ਕੰਮ ਕਰੀਏ ਨਾ। ਤੋ ਸਾਹਿਬ ਕਹਿੰਦੇ ਸਾਰੀ ਦੁੱਖ ਦਲਿੱਤਰ ਪਾਈ ਨਾਮ ਜਪ ਕੇ।

0: ਸਮਗਾ ਦਾ ਅਰਥ ਸਮਾ ਜਾਣਾ। ਇਹ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਵਿੱਚ ਇਸ ਤਰ੍ਹਾਂ ਦੇ ਬਹੁਤ ਪਿਆਰੇ ਪਿਆਰੇ ਬਚਨ ਕਿਧਰੇ ਅੜਾੜਾ ਬਹੁਤ ਵਰਤਦੇ ਨੇ, ਪਿੱਛੇ ਸਾਜਨੜਾ, ਇੱਥੇ ਸਮਗਾ, ਪਿਰਗਾ, ਤੁਮਗਾ, ਦਲਗਾ, ਬੜੇ ਪਿਆਰੇ ਪਿਆਰੇ ਸ਼ਬਦ ਸਾਹਿਬਾਂ ਦੀ ਮੌਜ ਏ। ਇੱਥੇ ਗਰੀਬ ਅਨੁਵਾਦ ਪਿਤਾ ਜੀ ਦਾ ਹੁਕਮ ਏ, ਕਹਿੰਦੇ ਜਨਮ ਤੇ ਮਰਨ ਦਾ ਡਰ ਮੁੱਕ ਗਿਆ ਜੀ, ਗੁਰੂ ਕੇ ਸ਼ਬਦ ਨੇ ਮੁਕਾ ਆਖਿਆ। ਜਦੋਂ ਇਹ ਮੁੱਕ ਗਿਆ, ਹਰ ਅਸਥਿਰ ਸੇਵ ਸੁਖ ਸਮਗਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਤੇ ਮੈਂ ਸੁੱਖਾਂ ਵਿੱਚ ਮੇਰੀ ਸੁਰਤੀ ਸਮਾਈ ਗਈ, ਦੁੱਖ ਰਹਿ ਨਹੀਂ ਗਿਆ, ਸੁਰਤੀ ਸੁੱਖਾਂ ਵਿੱਚ ਸਮਾ ਗਈ।
1: ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ।
0: ਹੁਣ ਕਹਿੰਦੇ ਆਪਾਂ ਲੋਕਾਂ ਨੂੰ ਸਮਝਾਉਂਦੇ ਰਹੇ ਨੇ, ਉਹ ਛੱਡੋ ਆਪਣੇ ਮਨ ਨੂੰ ਕਵੋ ਭਈ ਦੇਖੋ ਮਨ ਪਿਰਗਾ ਦਰਸ਼ ਪਿਆਰਾ, ਅਤ ਦਾ ਪਿਆਰਾ ਪਰਮੇਸ਼ਰ ਦਾ ਨਾਮ ਏ, ਉਹਨੂੰ

ਅਰਪ ਦਿੱਤਾ ਹੈ। ਇਹ ਕਹਿਣ ਨਾਲ ਨਹੀਂ ਅਰਪਿਆ ਜਾਣਾ, ਮੈਂ ਤਾਂ ਪਹਿਲਾਂ 10-15 ਮਿੰਟ ਲਾਏ ਨੇ, ਨਾਮ ਜਪਦਿਆਂ ਇਹ ਸਾਰਾ ਕੁਝ ਖੋਣਾ ਹੈ, ਤੁਰਦਿਆਂ ਖਲੋਤਿਆਂ ਨਹੀਂ। ਫਿਰ ਕੀ ਹੋ, ਮਨ ਤੇ ਤਨ ਆਪੇ ਪਹਿਲਾਂ, ਹੁਣ ਜਿੰਨਾ ਸਮਾਂ ਸੰਗਤ ਚ ਬੈਠੇ ਹੋ, ਸਰੀਰ ਸਤਿਗੁਰੂ ਦੇ ਕੋਲ ਹੀ ਹੈ, ਸਿਮਰਨ ਕਰਾਂਗੇ, ਨਿਤਨੇਮ ਕਰਾਂਗੇ, ਕਦੇ ਮਨ ਲੱਗੇਗਾ ਕਦੇ ਨਹੀਂ, ਕੋਲ ਹੀ ਇਹਨਾਂ ਸਾਰਾ ਕੁਝ। ਹੌਲੀ ਹੌਲੀ ਮਹਾਰਾਜ ਦੇ ਲੇਖੇ ਲੱਗਾ, ਅੰਦਰ ਦੀ ਸੁਰਤੀ ਵੀ ਲੱਗੇ ਗਈ। ਫਿਰ ਬੱਚੇ ਨੇ ਸਿਰ ਵੇਚ ਦਿੱਤਾ, ਹੁਣ ਸਿਰ ਆਪਣਾ ਨਹੀਂ, ਮੋਲ ਮਹਿੰਗਾਦਾਰ ਛੇ, ਹੁਣ ਇਹਦੇ ਬਦਲੇ ਪਰਮਾਤਮਾ ਲਿਆ ਹੈ, ਕਿਉਂਕਿ ਪੂਰਾ ਪੰਚ ਤੇ ਪੂਰੀ ਮਨੁੱਖਤਾ ਇਸ ਸਟੇਜ ਤੋਂ ਗੁਰੂ ਕਾ ਬਚਨ ਸੁਣਦੀ ਹੈ। ਦੁਨੀਆ ਕੁਝ ਕਵੇ ਵੀ ਰੱਬ ਦੂਰ ਏ, ਸਿੱਖੋ ਤੁਸੀਂ ਨਾ ਕਿਆ ਕਰੋ, ਸਾਡੇ ਤਾਂ ਸਤਿਗੁਰੂ ਜੀ ਇੱਕ ਇੱਕ ਸ਼ਬਦ ਚ ਕਹਿੰਦੇ ਤੁਹਾਡੇ ਨੇੜੇ, ਤੇ ਜਦੋਂ ਕੋਈ ਉਹਨੂੰ ਜਪਦਾ ਤੇ ਉਹਨੂੰ ਮਹਿਸੂਸ ਹੁੰਦੇ। ਕੱਲ ਇੱਕ ਸੱਜਣ ਅਜ ਨੌਜਵਾਨ 32-34 ਸਾਲ ਦਾ, ਕਹਿੰਦੇ 6 ਮਹੀਨਿਆਂ ਤੋਂ ਨਾਮ ਜਪਦਿਆਂ ਜੋੜੇ ਵਾਲੀ ਜਗ੍ਹਾ ਤੇ ਪ੍ਰੈਸ਼ਰ ਪੈਂਦਾ ਹੈ, ਦੂਸਰਾ ਅੰਦਰੋਂ ਵਾਈਬ੍ਰੇਸ਼ਨ ਬਹੁਤ ਹੁੰਦੀ। ਸਾਧੂ ਕਹਿਣ ਲੱਗਾ, ਪਰਮਾਤਮਾ ਹੱਥ ਰੱਖ ਕੇ ਕਹਿ ਰਿਹਾ ਅੰਦਰੋਂ, ਬੇਟਾ ਆਵੇਖ ਮੈਂ ਤੇਰੇ ਨਾਲ ਹੀ ਤੁਰਿਆ ਚਾਰੂ। ਕਦੇ ਉਹ ਤੁਰ ਕੇ ਵਿਖਾਉਂਦਾ, ਮੇਰਾ ਮਤਲਬ ਇਹ ਗੱਲਾਂ ਨੂੰ ਐਵੇਂ ਕਲਪਨਾ ਪਖੰਡ ਵਿੱਚ ਨਾ ਲਿਜਾਈਏ, ਉਹ ਮਹਿਸੂਸ ਕਰਾਉਂਦੀ ਆਪਣਾ ਆਪ। ਜਿਹੜੇ ਕਰਦੇ ਬੈਠੇ ਨੇ ਉਹ ਪਿਆਰਿਓ ਰੋਜ਼ ਉਹਦੀ ਖਾਜਰੀ ਖਜੂਰੀ ਨੂੰ ਮਾਣਦੇ ਸਾਰੇ।

ਕਲਗਾਦਰ ਥੀ ਕਾਲਕ ਕਹਿੰਦੀ ਭਾਈ ਭਾਵੇਂ ਕੋਈ ਰਾਜਾ ਈ ਭਾਵੇਂ ਕੋਈ ਬਹੁਤ ਵੱਡਾ ਰਾਜਾ ਈ ਉਹ ਹਰ ਤਰ੍ਹਾਂ ਦੇ ਸੁੱਖ ਦੁਨੀਆਂ ਦੇ ਮਾਣਦਾ ਹੋਵੇ ਜੇ ਨਾਮ ਨਹੀਂ ਜਪਿਆ ਅੰਦਰ ਕਾਲਾ ਖੂਨ ਹੈ ਤੇ ਕਾਲਾ ਖੂਨ ਕਰਕੇ ਉਸ ਨੂੰ ਸਜਾਵਾਂ ਭੁਗਤਣੀਆਂ ਪੈਣੀਆਂ ਤੇ ਕਾਲਾ ਮੂੰਹ ਦਾ ਮਤਲਬ ਹੁੰਦਾ ਹੈ ਦੁੱਖ ਦੇਣੇ ਸਜਾਵਾਂ

ਕਾਗਜ਼ ਅਰਚ ਫਲ ਮਿਲਦਾ ਕਹਿ ਕਹਿੰਦੇ ਧਰਮ ਰਾਏ ਦਾ ਡੰਡਾ ਫਿਰ ਸਿਰ ਤੇ ਪੈਂਦਾ ਡੰਡਾ ਕੋਈ ਆਮ ਡੰਡਾ ਨਹੀਂ ਧਰਮਰਾਜ ਕੋਈ ਵਿਅਕਤੀ ਨਹੀਂ ਨਿਰੰਕਾਰ ਦੀਆਂ ਤਾਕਤਾਂ ਨੇ ਫਿਰ ਜਦੋਂ ਉਹ ਸਜਾਵਾਂ ਮਿਲਦੀਆਂ ਨੇ ਨਾ ਰੱਬ ਦਾ ਡੰਡਾ ਸਿਆਣੇ ਬਹੁਤ ਪਿਆਰਾ ਢੰਗ ਸਮਝਾਉਂਦੇ ਨੇ ਆਮ ਬੰਦਾ ਤੇ ਅਣਜਾਣਪੁਣੇ ਚ ਕਹਿੰਦਾ ਨਾ ਰੱਬ ਕਿਹੜਾ ਮੇਰੀ ਲੱਤ ਤੋੜ ਲੈਗਾ ਜਦੋਂ ਉਹ ਤੋੜਨ ਤੇ ਆਵੇ ਉਹ ਦਿਖਾਉਂਦਾ ਨਹੀਂ ਪਰ ਟੁੱਟੀਆਂ ਹੀ ਦਿਖਾਉਂਦਾ ਖੈ ਅਰਦਾਸ ਕਰੀਏ ਕਦੇ ਕਿਸੇ ਦੇ ਮੂੰਹ ਤੋਂ ਇਹ ਸ਼ਬਦ ਨਾ ਨਿਕਲੇ ਵੀ ਵੇਖੀ ਜਾਏਗੀ ਰੱਬ ਦੀ ਮਾਰ ਜਿਹਨੂੰ ਪੈ ਜੇ ਪਿਆਰੇ ਉਹਦੀ ਕੋਈ ਜ਼ਿੰਦਗੀ ਸਾਹਿਬ ਕਹਿੰਦੇ ਨਾਮ ਤੋਂ ਬਗੈਰ ਇਹ ਸਜਾਵਾਂ ਵੱਡਿਆਂ ਨੂੰ ਵੀ ਮਿਲਣਗੀਆਂ ਤੇ ਛੋਟਿਆਂ ਨੂੰ ਨਾਮ ਤੋਂ ਬਗੈਰ ਇਹ ਜ਼ਿੰਦਗੀ ਬੜੀ ਮਾੜੀ

ਦਾ ਮਰਤੇ ਮਤਲਬ ਪ੍ਰਤਪਾਲਤ ਹੈ। ਕਹਿੰਦੇ ਅਰਦਾਸ ਕਰੋ ਕਿ ਮੇਰੇ ਪ੍ਰਮਾਤਮਾ ਮੈਨੂੰ ਰੱਖ ਲਓ, ਰੱਖ ਲਓ ਕਿਰਪਾ ਕਰਕੇ ਮੈਨੂੰ। ਮੈਂ ਤੁਹਾਡਾ ਇੱਕ ਨਿੱਕਾ ਜਿਹਾ ਜਨ ਤਾਂ ਕਿਰਮ ਆ, ਤੁਹਾਡੀ ਸ਼ਰਨ ਵਿੱਚ ਆਇਆ, ਮੇਰੀ ਲਾਜ ਰੱਖੋ। ਸੇਵਾ ਸਿਮਰਨ ਕਰਕੇ ਇਹ ਚੀਜ਼ ਨਿਕਲੇ, ਡਿੱਗ ਪਈਏ ਦਾਤਾ, ਮੈਂ ਜਿੰਨਾ ਕੁ ਕਰ ਸਕਦਾ ਵਾ ਮੈਂ ਪੂਰਾ ਕੀਤਾ ਤੇ ਕਰਾਂਗਾ, ਪਰ ਮੇਰਾ ਭਲਾ ਤਾਂ ਖੋਣਾ ਜੇ ਤੁਸੀਂ ਮੈਨੂੰ ਸ਼ਰਨ ਵਿੱਚ ਰੱਖ ਲਓਗੇ। ਸਾਰਾ ਕੁਝ ਕਰਕੇ ਅੰਦਰ ਨਿਮਰਤਾ ਆਵੇ, ਦਾਵੇ ਨਾ ਆਉਣ, ਅੰਕਾਰ

ਇੱਥੇ ਤੇਰੇ ਖੇਮੇ ਰੇ ਵਾਹਿਗੁਰੂ ਜੀ, ਅਸੀਂ ਤੇਰੇ ਆ ਨਾ, ਸਾਨੂੰ ਨਾ ਆਪਣੇ ਸੰਤਾਂ ਦੇ ਦਰਸ਼ਨ ਦਿਓ, ਸਾਨੂੰ ਉੱਥੋਂ ਸੁੱਖ ਮਿਲਦਾ ਏ। ਆ ਸੰਤ ਰੂਹਾਂ ਕਹਿੰਦੇ ਜਿਹੜੇ ਸਤਿਗੁਰਾਂ ਦੇ ਚਰਨਾਂ ਵਿੱਚ ਬਹਿੰਦੇ, ਪਰਮੇਸ਼ਰ ਦੀ ਯਾਦ ਵਿੱਚ ਬਹਿੰਦੇ, ਕਹਿੰਦੇ ਇਹਨਾਂ ਤੋਂ ਸੁੱਖ ਮਿਲਦਾ ਜੀ, ਇਹਨਾਂ ਦਾ ਔਰਾ ਪਵਿੱਤਰ ਹੋ ਜਾਂਦਾ, ਉਹਨਾਂ ਨੂੰ ਵੇਖ ਕੇ ਸਾਡੇ ਵੀ ਅੰਦਰੋਂ ਕੁਝ ਸਮੇਂ ਲਈ ਸਿਆਣਪਾਂ ਨਿਕਲਦੀਆਂ, ਖਾਲੀ ਹੁੰਦਾ ਹੈ। ਕੈਸੀ ਖੇਡ ਏ ਮਹਾਰਾਜ ਕਹਿੰਦੇ, ਤੁਸੀਂ ਖਾਲੀ ਹੋਣਾ ਸਿੱਖ ਲਓ, ਭਾਰਤ ਸੀ ਆਪੇ ਦਿਆਂਗੇ। ਪਰ ਸਾਡੇ ਤੋਂ ਖਾਲੀ ਵੀ ਨਹੀਂ ਹੋਇਆ ਜਾਂਦਾ, ਖਾਲੀ

ਕੀਤਾ ਨੀ ਜੀ, ਨਾਮ ਮਿਲੇ ਤੇ ਸੁਖ ਮਿਲਦਾ ਈ ਤੇ ਕੁਰਬਾਨ ਜਾਵਾਂ ਮੈਂ ਤੁਹਾਡੇ ਨਾਮ ਤੋਂ ਘੋਲ ਕਮਾਈ। ਇੱਕ ਦਿਨ ਨਾ ਜੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬਚਨ ਕਹਿ ਦਿੱਤਾ, ਭਾਈ ਜਪਜੀ ਸਾਹਿਬ ਦਾ ਪਾਠ ਸੁਣਾਓ ਕੋਈ, ਤੇ ਸਿਰ ਵਿੱਚ ਕੇਵਲ ਜਪਜੀ ਦਾ ਪਾਠ ਹੋਵੇ, ਹੋਰ ਕੋਈ ਖਿਆਲ ਨਾ ਖੋਵੇ। ਕੋਈ ਨਾ ਉੱਠਿਆ ਤੇ ਭਾਈ ਗੋਪਾਲਾ ਜੀ ਉੱਠੇ, ਪਾਠ ਸ਼ੁਰੂ ਹੋ ਗਿਆ ਤੇ ਪਾਠ ਵਿੱਚ ਇੱਕ ਵੀ ਖਿਆਲ ਨਹੀਂ ਆਇਆ ਦੂਜਾ। ਅਖੀਰ ਚ ਸਲੋਕ ਤੇ ਜਾ ਕੇ ਇੱਕ ਖਿਆਲ ਆ ਗਿਆ, ਉਹਨੂੰ ਮਨ ਕਹੀਦਾ, ਸਿਆਣਪ ਕਹੀਦਾ। ਕਹਿੰਦੇ ਵੀ ਸੰਗਤ ਵੀ ਟਿਕ ਗਈ ਤੇ ਮਹਾਰਾਜ ਜੇ ਖੁਸ਼ ਹੋ ਗਏ। ਪੰਜ ਕੀਮਤੀ ਘੋੜੇ ਆਏ ਨੇ, ਜੇ ਕਿਧਰੇ ਮੈਨੂੰ ਇੱਕ ਘੋੜਾ ਦੇ ਦੇਣਾ ਖੁਸ਼ ਹੋ ਕੇ ਤੇ ਬੜੀ ਮੇਰੀ ਗੱਲ ਬਣ ਜਾਵੇ। ਹੁਣ ਜਿਹੜੀ ਤੇ ਘਟਨਾ ਘਟੀ, ਛੇਵੇਂ ਪਿਤਾ ਜੀ ਨੇ ਵੇਖਿਆ ਭੋਗ ਪਿਆ, ਘੋੜਾ ਮੰਗਾਇਆ ਤੇ ਬਚਨ ਕੀਤਾ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ। ਕਹਿਣ ਲੱਗੇ ਭਾਈ ਗੋਪਾਲਾ ਕੈਸੀ ਖੇਡ ਬਣੀ, ਜੇਕਰ ਅੰਦਰ ਫੁਰਨਾ ਨਹੀਂ ਸੀ, ਅਸੀਂ ਦੀਨ ਦੁਨੀ ਦੇ ਮਾਲਕ ਦਾ ਤਖਤ ਤੇਰੇ ਹਵਾਲੇ ਕਰਨ ਨੂੰ ਤਿਆਰ ਸਾਂ, ਪਰ ਤੇਰੇ ਇੱਕ ਖਿਆਲ ਨੇ ਤਖਤ ਗਵਾ ਲਿਆ ਤੇ ਨਿੱਕਾ ਜਿਹਾ ਇੱਕ ਘੋੜਾ ਹੀ ਲੈ ਲਿਆ। ਅਸੀਂ ਸਮਝਦੇ ਹਾਂ ਭਈ ਸ਼ਾਇਦ ਇਹ ਖਿਆਲ ਆਉਂਦੇ ਨੇ ਤੇ ਆਈ ਜਾਣ, ਕੋਈ ਗੱਲ ਨਹੀਂ, ਅਸੀਂ ਉਹਨਾਂ ਗੰਭੀਰ ਨਹੀਂ ਆ ਖਿਆਲਾਂ ਨੂੰ ਮੁਕਾਉਣ ਲਈ, ਮਾਫ ਕਰਨਾ। ਹਾਂ ਵੈਸੇ ਕਹਿੰਦੇ ਤੁਸੀਂ ਅਰਦਾਸ ਕਰ ਦਿਓ ਕੋਈ ਨਾ ਕੋਈ ਤੇ ਮੇਰੇ ਖਿਆਲ ਮੁੱਕ ਜਾਣ। ਮਹਾਰਾਜ ਕਹਿੰਦੇ ਆਪਣ ਖੱਛੀ ਆਪਣਾ ਆਪੇ ਕੀ ਕਾਜ ਸਵਾਰੀਏ। ਇਤਿਹਾਸ ਸੋਹਣੀਆਂ ਗੱਲ ਕਰਦੇ ਆ, ਅਰਦਾਸ ਵਾਲਾ ਅਰਦਾਸ ਕਰਦਾ ਹੁੰਦਾ ਏ ਤੇ ਜਿਹਦੇ ਲਈ ਅਰਦਾਸ ਕਰਨੀ ਏ ਉਹ ਨਾਲ ਨਾਲ ਕਹਿੰਦੇ ਪਿਤਾ ਦਾ ਵੀ ਨਾਲ ਲੈ ਲਿਆ ਜੇ, ਮਾਤਾ ਦੇ ਵੀ ਥੋੜੀ ਅਰਦਾਸ ਕਰਨੀ ਏ, ਉਹ ਬੱਚਾ ਵੀ ਰਹਿੰਦਾ ਜੇ ਤੁਸੀਂ ਤੇ ਉਹਨਾਂ ਚ ਗਵਾਚੇ ਹੋਏ ਤੇ ਅਰਦਾਸ ਕਿੰਨੇ ਕਰਨੀ। ਜਿਹਦੇ ਲਈ ਅਰਦਾਸ ਹੋ ਰਹੀ ਉੱਥੇ ਹਾਜ਼ਰ ਹੀ ਕੋਈ ਨਹੀਂ ਤੇ ਕੌਣ ਕਿਸੇ ਦੇ ਸ਼ਬਦ ਕਵੇਗਾ। ਭਾਈ ਗੋਪਾਲੇ ਨੂੰ ਕਿਹਾ ਉਹ ਖਿਆਲ ਨਾ ਆਉਂਦੇ ਤੇ ਤਖਤਾਂ ਦਾ ਮਾਲਕ ਇੱਕ ਖਿਆਲ ਨੇ ਇੱਕ ਨਿੱਕਾ ਜਿਹਾ ਘੋੜਾ ਦਿੱਤਾ। ਜੇ ਅਸੀਂ ਅੱਜ ਕਮਜ਼ੋਰ ਹਾਂ, ਸੁਖੀ ਨਹੀਂ ਹਾਂ ਤੇ ਕੇਵਲ ਇਹਨਾਂ ਖਿਆਲਾਂ ਮਾੜਿਆਂ ਦੇ ਕਾਰਨ। ਜੇ ਇਹਦੀ ਜਗ੍ਹਾ ਤੇ ਗੁਰੂ ਸ਼ਬਦ ਆ ਕੇ ਟਿਕ ਜਾਵੇ ਤੇ ਜਿੱਥੇ ਸਤਿਗੁਰੂ ਦਾ ਸ਼ਬਦ ਆ ਗਿਆ ਉੱਥੇ ਪਤਾ ਕੀ ਕੁਛ

ਗਈ ਖਾਇ ਖਰਚ ਰੱਖਦਾ। ਫਿਰ ਆਪਾਂ ਕਿਉਂ ਨਹੀਂ ਕਰਦੇ ਇਹ ਕੰਮ ਪਿਆਰਿਓ? ਸਤਿਗੁਰੂ ਜੀ ਜੋ ਅੱਜ ਬਚਨ ਕਰ ਰਹੇ ਸੀ ਨਾ ਗੁਰੂ ਰਾਮਦਾਸ ਪਿਤਾ ਜੀ, ਆ ਜੇ ਵੀ ਸਿਰ ਵੇਚ ਦਿਓ, ਕੋਲ ਨਾ ਸਿਰ ਵਿੱਚ ਕੁਝ ਰੱਖੋ, ਛੱਡ ਦਿਓ, ਇਹਨੇ ਸਾਨੂੰ ਦੂਰ ਕੀਤਾ ਹੀ। ਮਹਾਰਾਜ ਵੱਡੀ ਬਖਸ਼ਿਸ਼ ਦੇਣਾ ਚਾਹੁੰਦੇ। ਲੜੀਵਾਰ ਕਥਾ ਚੱਲ ਰਹੀ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਪਰਮੇਸ਼ਰ ਦੇ ਪਿਆਰ ਵਿੱਚ ਉਧਰ ਧਿਆਨ ਦਿਵਾਉਣ ਲਈ ਕੀ

0: ਮਾਰੂ ਰਾਗ ਅੰਦਰ ਧੰਨ ਗੁਰੂ ਨਾਨਕ ਸਾਹਿਬ ਦੇ ਪਿਆਰੇ ਬਚਨ, ਹੇ ਮੇਰੇ ਸਿਰਜਨ ਖਾਰ ਸੱਚੇ ਸਾਹਿਬ ਜੀਓ,
1: ਧਰ ਚੱਕਰ ਧਰੇ ਵਿਚਾਰੇ,
0: ਸਾਰੀ ਧਰਤੀ ਤੇ ਚੱਕਰ ਜੋ ਕੁਝ ਵੀ

ਗੁਰੂ ਤੋਂ ਬਗੈਰ ਗੁਰੂ ਕੇ ਪਿਆਰਿਓ ਮੁਕਤੀ ਨਹੀਂ ਜੇ। ਇਸ ਲਈ ਸਤਿਗੁਰੂ ਕਹਿੰਦੇ ਸੱਚਾ ਨਾਮ ਜਪੋ, ਲਾਖਾ ਲਓ। ਲਾਖਾ ਕੇਵਲ ਤੇ ਕੇਵਲ ਨਾਮ ਵਿੱਚੋਂ ਮਿਲਦਾ। ਜਿੱਥੇ ਵੀ ਗੁਰਬਾਣੀ ਚ ਆਏਗਾ ਨਾ ਲਾਖਾ, ਇੱਕੋ ਹੀ ਲਾਖਾ, ਮਤਲਬ ਓਏ ਖਰ ਨਾਮ, ਨਾਮ ਜਪ ਲਾਖਾ ਤੇ ਆਖੋ ਪਿਆਰ ਨਾਲ ਜੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 West Winds Drive, Northeast Calgary।

0: कैलगरी विच 24 घंटे 7 दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग ले किसी भी तरह की जानकारी लेन ले तुसी फोन कर सकते हो। फोन नंबर है 403-238-6667।
1: होर जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue, साउथ ईस्ट कैलगरी।

0: कैलगरी विच 24 घंटे 7 दिन चलन वाले
1: पंजाबी रेडियो 102.7 एफएम वालों हर रोज शब्द कीर्तन धार्मिक कथा ढाडी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग लई किसी भी तरह की जानकारी लेने लई तुसी फोन कर सकते हो। फोन नंबर है 403-238-4067 403-238-6667।
1: होर जानकारी लई विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue, साउथ ईस्ट कैलगरी।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ

ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-529-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-283-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2323 32nd Avenue North East Calgary।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ। ਰੁਦਰ ਧਿਆਨ ਗਿਆਨ ਸਤਿਗੁਣ ਕਹਿ ਕਬ

ਪੌੜੀ ਨਾਨਕ ਜੀ ਉਪਾਏ ਕਹਿ ਲਿਖਣਾ ਵੇ ਧਰਮ ਬਹਾਲਿਆ ਉੱਤੇ ਸੱਚੇ ਹੀ ਸੱਚ ਨੇ ਬੜੇ ਚੁਣਵਾ ਖੇੜੇ ਜਮਾ ਲਿਆ ਥਾਉਣਾ ਪਾਇਨ ਕੂੜਿਆਰ ਮੋਹ ਕਾਲੇ ਦੋਜਕ ਚਾਲਿਆ ਤੇਰੇ ਨਾਇਰ ਤੇ ਸਿਰਜਨ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ।

ਸਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਸਮਾ ਚੀ ਸਮਾ ਭੇਦ ਵਿਸਮਾਦ ਰੂਪ ਸਮਾਦ ਰੰਗ ਵਿਸਮਾਦ ਨਾ ਕਹਿ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ।

ਪੌੜੀਆਂ ਪੀਣੀਆਂ ਭੋਗ ਭੁੱਕੇ ਪਸਮੜ ਪੌਰ ਸਦਾਇਆ, ਵੱਡਾ ਹੋਇਆ ਦੁਨੀਦਾਰ ਗੱਲ ਸੰਗਲ ਕੱਤ ਚਲਾਇਆ, ਅੱਗੇ ਕਰਨੀ ਕਿਰਤ ਵਾਚੀ ਹੈ ਬਹਿ ਲੇਖਾ।

ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਦੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ, ਜਿਹਨੇ

ਪਛਾੜੇ ਤਾਲਾ ਪਛਾੜੇ ਧਰਤੀ ਨਾਲ ਗਾਵਣ ਗੋਵਣੀ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮੰਚਾਓ ਸਿੱਖੀ ਸਿੱਖਿਆ ਗੁਰੂ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲਵਾ ਰੋਲੇ ਬਹੁਤ ਅਨੰਤ ਲਾਟੂ ਮਾਦਾਣੀਆਂ ਨਗਾ ਪੰਖੀ ਪਹੁੰਚ

ਪੌੜੀ ਨਾ ਉਤਰਾ ਨਿਰੰਕਾਰ ਹੈ, ਨਾ ਹੀ ਲੈ ਨਰਕ ਨਾ ਜਾਈਏ। ਜਿਉ ਪਿੰਡ ਸਭ ਦਿਸਦਾ ਦੇਖਾ ਜੇ ਆਖਵਾਈਏ, ਜੇ ਲੋੜੇ ਚੰਗਾ ਆਪਣਾ ਕਰ ਪੁਨੋ ਨੀ ਸਦਾਈਏ, ਜੇ ਜਰਵਾਣਾ ਪਰ ਹਰੇ ਜਰ ਵਿਸਕਰਿੰਦੀ ਆਈਏ, ਕੋ ਰਹੇ।

ਪੌੜੀ ਸੇਵ ਕੀਤੀ ਸੰਤੋਖੀ ਜਿਹਨੂੰ ਸੱਚੋਂ ਸੱਚ ਤੇ ਆਇਆ ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੁਕਰ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨਾਂ ਨੂੰ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਨਿਤ

ਕੌੜੀ ਸੱਚਾ ਸਾਹਿਬ ਵੇਖ ਤੂੰ ਸੱਚੋਂ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤੈਨੂੰ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਦੇ ਮਨਮੁਖੀ ਜਨਮ ਗਵਾਇਆ, ਵਿੱਚ

ਪਾਗੋ ਪੇ ਤਾਣਾ ਆਪਣਾ ਕੀਆ ਕਮਾਣਾ ਆਲਮਲ ਖਾਏ ਸਿਰਸ਼ਾਏ ਪਾਈ ਮੂਰਖਨ ਦੇ ਪਤ ਗਵਾਈ ਵਿਣ ਨਾਵੇ ਕਿਸਥਾਈ ਨਾ ਪਾਈ ਰਹੇ ਬਿਬਾਣੀ ਮੜੀ ਮਸਾਣੀ ਅੰਧ ਨਾ।

ਪੌੜੀ ਭਗਤ ਨੇ ਮਨ ਭਾਵਦੇ ਦਰ ਸੋਹਣ ਕੀਰਤ ਗਾਮ ਦੇ ਨਾਨਕ ਕਰਮਾ ਬਾਹਰੇ ਦਰ ਢੋਣਾ ਲਹਿਣੀ ਧਾਮ ਦੇ ਇੱਕ ਮੂਲ ਨਾ ਬੁੱਝਣਾ ਆਪਣਾ ਹੁੰਦਾ ਆਪ ਗਣਾਏ ਦੇ ਹਉ ਢਾਡੀ ਕਾ ਨੀਚਾਤ ਹੋਰ ਤੁਮ ਜਾ ਸਦਾਏ ਦੇ।

ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਇਆ ਕੂੜਾ ਲਾ ਲੋ ਛੱਡੀਏ ਕਮਾ ਲੱਖ ਧਿਆਈਏ ਫਲ ਤੇਵੇ ਹੋ ਪਾਈਏ ਜੇ ਵੀ ਹੀ ਕਾਰ ਕਮਾਇਆ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਏ

ਪੌੜੀ ਤੁਰ ਕਰਮ ਜਨਾ ਕੁਦ ਪਾਇਆ ਤਾਂ ਤਿੰਨ ਖਸਮ ਧਿਆਇਆ। ਇਹਨਾਂ ਜਨਤਾ ਕੇ ਵਾਸ ਕਿਸਨਾ ਤੁਧ ਵੇਖੀ ਜਗ ਦਿਓ ਪਾਇਆ। ਇਕਨਾਂ ਨੂੰ ਤੂੰ ਮੈਂ ਲੱਕਾ ਪੁੱਤ ਦਿਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਸਹਿਜ ਹੀ ਸੱਚ ਸਮਾਇਆ, ਸਹਿਜ ਹੀ ਸੱਚ ਸਮਾਇਆ।

0: ਜੇ ਮਤ ਗਈ ਜੈ ਦੇਵ ਜੇ ਮਤ ਨਾਮੇ ਸੁਮਾਈ ਜੇ ਮਤ ਰੋਚਣ ਚਿਤ ਭਗਤ ਤੰਬੀਰੇ ਜਾਣੀ ਰੁਕ ਮਾਂਗਦ ਕਰਤੂਤ ਰਾਮ ਜੰਪੋ ਨਿਤ ਪਾਈ ਅਮਰੀਕ ਪ੍ਰਹਿਲਾਦ ਸਰਨ ਗੋਬਿੰਦਗਤ ਪਾਈ ਤੈਂ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਸ ਪਾਵੋ ਮੁਕਤ।
1: ਜਪ ਤਪ ਸਤ ਸੰਤੋਖ ਪਿਖ ਦਰ

0: ਗੁਰਗੌਰ ਦਰੀਆਓ ਪਰ ਗੁਡਵੰਤੇ ਤਾਰੇ ਨਾਨਕ ਕੁੱਲ ਨਿਮਲ ਉਤਰਿਓ ਗੁਣ ਕਰਤਾ ਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁੱਖ ਦਰਿਦਰ ਪਰ ਹਰ ਪਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁੱਖ ਦਰਿਦਰ ਪਰ ਹਰ ਪਰੈ
1: ਚਰਨ ਤਪਰ ਸਕੇ ਅਥ ਚਰਨ ਗੁਰ ਅਮਰ ਪਵਲ ਰੈ ਹੱਥ ਤਾਂ ਪਰ ਸਕੇ ਅਥ ਹੱਥ ਲਗੈ ਗੁਰ ਅਮਰ ਪਹਿ ਜਿਹੀ ਤਾਂ ਪਰ ਸਕੇ ਅਥ ਜਿਹੀ ਗੁਰ ਅਮਰ ਪਣਿਜੈ ਨੈਣ ਤਾਂ ਪਰ ਸਕੇ ਅਥ ਨੈਣ ਗੁਰ ਅਮਰ ਪਥਿਜੈ ਸ਼ਰਵਣ ਤਾਂ ਪਰ ਸਕੇ ਅਥ ਸ਼ਰਵਣ ਗੁਰ ਅਮਰ ਸੁਣਿਜੈ ਸਕੇ ਅਥ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕੇ ਅਥ ਸੋ ਸਿਰ ਜਾਲ ਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਸਕੇ ਅਥ ਸੋ ਸਿਰ ਜਾਲ ਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ
2: ਚਿਤ ਚਿਤਵੋ ਅਰਦਾਸ ਕਹੋ ਪਰ ਕਹਿ ਪੇ

ਕੰਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨਾ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਗਿਆਨ ਧਿਆਨ ਸਤਿਗੁਰ ਕੈ, ਕਬਜਨ ਭਾ

0: ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਨ ਮੋਹਿ ਇੱਕ ਇੱਕ ਦੋਏ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਅਸਮੇ ਲੀਨੋ ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਾ ਖੀਨੋ ਇੱਕੋ ਜੇ ਲੱਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਲ ਪਣੈ ਤੂੰ ਇੱਕ ਲੋੜ ਹੈ ਇੱਕ ਮੰਨਿਓ
1: ਗੁਰ ਕਰ ਮਨ ਵੇ ਤਾਰਨ ਤਰਨ ਸਮਰੱਥ।

ਤਿੰਨਰ ਦੁੱਖ ਨਹਿ ਭੁੱਖ ਤੇ ਨਰ ਨੇ ਧਨ ਨਹੁੰ ਕਹੀਐ ਤਿੰਨ

0: ਸੱਚ ਨਾਮ ਕਰਤਾਰ ਸੋਧੜੇ ਨਾਨਕ ਸੰਗ ਰਹਿਓ ਹੋ ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨੇ ਲਿਵ ਰਹਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ ਜੋ ਗੁਣ ਲਖ ਅਗਮ ਤਿਨੇ ਗੁਣ ਅੰਤ ਨਾ ਜਾਣੋ ਬੋਥਿਓ ਵਿਧਾਤੇ ਨਿਰਮਯੋ ਸਭ ਸੰਗਤ ਕੁਲ ਉਧਰਨ ਗੁਰ ਅਮਰਦਾਸ ਕੀਰਤ ਕਹੇ ਤ੍ਰਾਹੇ ਤ੍ਰਾਹੇ ਤੋ ਪਾਸ਼ਰਨ
1: ਕਨ ਹਰ ਬੂੰਦ ਬਸੋ ਰੋ ਮਾਵਲ ਕੁਸੁਮ ਬਸੰਤ ਗਣੰਤ ਨਾ ਆਵੈ ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਣਹ ਜੋ ਗਾਵੈ ਭੱਲੇ।

ਨਾਮ ਕਿਤ ਸੰਸਾਰੇ, ਕਿਰਨ ਲਵ ਸੁਰ ਧਰ ਸਾਖੈ, ਉੱਤਰ ਦੱਖਣ ਪੁਬ ਦੇਸ਼ ਪਸ਼ਚਿਮ ਜਸ ਭਾਖੈ, ਜਨਮ ਤਾਂ ਇਹੋ ਸਖੇ ਹੱਥ ਜਿਤ ਨਾਮ

0: ਤਵ ਜਲ ਹਰਨ ਗੁਰ ਅਮਰਦਾਸ ਤੈ ਪਾਇਓ।
1: ਸਤ ਸੂਰੋ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੀਣਾ ਜਿਸ ਤੀਰਜ ਤੁਰ ਤਵਲ ਤੁਜਾ ਸੇਤ ਬੈਕੁੰਠ ਬੀਣਾ ਪਰਸੇ ਸੰਤ ਪਿਆਰ ਜਿਹੇ ਕਰਤਾਰੇ ਸੰਜੋਗ ਸਤ

ਸ਼ਬਦ ਤਰੰਗ ਪ੍ਰਗਟਤ ਦਿਨ ਆਗਰ ਗਹਿਰ ਗੰਭੀਰ ਅਥਾਇਤ ਬਡ ਸੁ ਭਰ ਸਦਾ ਸਭ ਬਿਦਰਤ ਨਾਗਰ ਸੰਤ ਮਰਾਲ ਕਰੇ ਕੰਤੂਹਲ ਤਿਨ ਜਮ ਤ੍ਰਾਸ ਮਿਟਿਓ ਦੁਖ ਕਾਗਰ ਕਾਲ ਯੁਗ ਦੁਰਤ ਦੂਰ ਕਰ ਬੇਕੋ।

ਗੁਰ ਹੱਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦੀ ਓਰਿਨ ਲਾਥਾ, ਮੇਰੇ ਮਾਨ ਭਾਜ ਰਾਮ ਨਾਮ, ਸਭ ਅਰਥਾਂ ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ, ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ।

जिन साधु चरण साध पग सेवे।

हम अंधोले ज्ञानहीन अज्ञानी।

हम अंदोले काओ गोरे अंचल दीजा, जान नानक चल है मिलन था। हम अंदोले

हम अंदोले काओ गोरे अंचल दीजा।

0: ਸਤਿਜੁਗ ਰਾ ਸੰਤੋਖਾ ਧਰਮ ਗ੍ਰੰਥ ਵਾਹੋ ਤੇਰੇ ਤੇਰਾ ਜਦੇਖਾ ਜੁਰ ਗੈ ਦੁਆਪਰ ਤੇ ਕਾ ਸਤ ਗ੍ਰੰਥ ਵਾਹੋ ਕਲ ਜੁਗ ਰਥ ਗਣਕਾ ਜੁਰ ਗੈ ਤਵਾ ਮਹਲਾ ਪਹਿਲਾ
1: ਸਾਮ ਕਹੇ ਸੇ ਤੰਬਰ ਸਵਾਮੀ ਸੱਚ ਮੈਂ ਸੇ ਸਾਚ।

ਪੌੜੀ ਸਤਿਗੁਰ ਵਿਟੋਂ ਵਾਰੇ ਤੇ ਮਿਲਿਆ ਖਸਮ ਸੰਭਾਲਿਆ ਜਿੰਕਰ ਉਪਦੇਸ਼ ਗਿਆਨ ਜਿੰਦੀਆ ਨੀ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਝ ਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ।

ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸੁਬਗਲ ਸਮਾਦੰ ਮੁਖ ਝੂਠ ਬਿਪੁੱਖਣ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਧੋਤੀ ਬਸਤਰ ਕਬਾਟੰ।

ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁਪਵੈ ਨਿੰਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਵੇ ਤੱਗਾ ਆਪੇ ਵੱਤਾ ਵੜ ਧਾਗੇ।

0: पौड़ी साहिब होए दयाल कृपा करे ता साई कार कराई सी ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੋ ਚੰਦਿਆ ਸੋ ਫਲ ਪਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ
1: ਰਾਮ ਕਲੀ ਮਹੱਲਾ ਤੀਜਾ ਆਨੰਦ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ।

ਆਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸ

ਸਿਆਨ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ।

ਘਰੋ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤ

ਕੋਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿੰਨਾ ਜਿੰਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ।

ਕਿੱਥੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟਿਆ ਨਾ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਣ ਮਨ ਜੁਠੈ ਛਲੇ ਪਰੇ ਕਹੋ ਨਾਨਕ ਸੱਚ ਧਿਆਈ ਹੈ।

ਪੌੜੀ ਸਤਿਗੁਰ ਵੱਡਾ ਘਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਜਾਂ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ।

ਭਾਂਡ ਨਿਮੀਐ ਭੰਡ ਮੰਗਣਵੀ ਆਹੋ ਭੰਡੋਵੇ ਦੋਸਤੀ ਭੰਡੋ ਚੱਲੇ ਰਾਹ ਭਾਂਡ ਮੂਹਾ ਭੰਡ ਭਾਲੀਐ ਭਾਂਡੋ ਬੰਦਾਨ ਸੋ ਕਿਉਂ ਮੰਦਾ ਅਖੀਏ ਚ ਜੰਮੇ ਰਾਜਾਨ ਭੰਡੋ ਹੀ ਭਾਂਡ ਉਪਜੈ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਏ ਜਿਤ ਮੁਕਸ ਦਾ ਸਾਲਾ ਹੀ ਹੈ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ ਪੌੜੀ ਸਭ ਕੋ ਆਖਿਆ ਆਪਣਾ।

ਪੌੜ ਜਿਤ ਸੇਵੇ ਸੁਖ ਪਾਈਏ ਸੋ ਸਾਹਿਬ ਦਾ ਸੰਭਾਲੀਐ ਜਿਤ ਕੀਤਾ ਪਾਈ ਆਪਣਾ ਸਾ ਕਾਲ ਪੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚੇ ਦੇਹ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਹਾਰੀਐ ਤੇਵੇ ਹੈ ਪਾਸਾ ਢਾਲੀਐ ਕਿਛ ਲਾਹੇ।

ਪੌੜੀ ਚਾਕਰ ਲੱਗੇ ਚਾਕਰੀ ਚੱਲੇ ਖਸਮੇ ਪਾਏ ਹੁਰਮਤ ਸੁਣੋ ਅਗਲੀਓ ਵਜੋ ਬੇਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਆ ਸਾ ਵਾਸ ਨਾਨਕ ਹੁਕਮ ਨਾ ਚੱਲੇ ਨਾ।

0: ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਬੜੀਆਂ ਕਿਛ ਕਹਿਣਾ ਕਹਿ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਜਕ ਸੰਭਾਹੇ, ਸਾਈ ਕਰ ਕਮਾਵਣੇ ਤੁਰ ਛੋਟ।

ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਨਾਂ ਦੀ ਕਮਾਈ ਦਾ ਤਿਆਂ

ਜੰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾ

ਝੰਡੇ ਗੁੰਗੇ ਜੁਗਾਂ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹੇ ਗੁਰੂ ਬੋਲੋ ਜੇ

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ

ਦੇ ਨਾਲ ਮਨਾ ਰਹੀਆਂ ਹਨ। ਯਤਾ ਸ਼ਕਤ ਪੇਟਾਵਾਂ ਹਾਜ਼ਰ ਕਰ ਰਹੀਆਂ ਹਨ ਅਤੇ ਸ਼ਾਮ ਨੂੰ ਦੀਪਮਾਲਾ ਕਰ ਰਹੀਆਂ ਹਨ। ਸਤਿਗੁਰੂ ਜੀ ਆਓ ਕਿਰਪਾ ਕਰਨੀ, ਮਿਹਰਾਂ ਮਤ ਕਰਨੀ, ਸਰਬੱਤ ਸਾਧ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ, ਆਪਣੇ ਦਰਾਂ ਕਰਾਂ ਸਿੱਖੀ ਸਿੱਧਕ ਭਰੋਸਾ, ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਯਾਤਰਾ ਸਫਲਾ ਕਰਨੀ। ਹੇ ਨਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨੇਓਟਿਆਂ ਦੀ ਓਟ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਓ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆ।

ਆਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਇਹਾ ਪਾਈ ਮੋਂ ਦਾ ਤੜੀ

ਵਾਹਿਗੁਰੂ ਸਾਹਿਬ ਜੀ ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ

ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਨਾਲ ਜੁੜ ਬੈਠੇ ਪਰਮ ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਨਾਲ ਸਾਨੂੰ ਇਹ ਜੋ ਸਤਸੰਗ ਦੀਆਂ ਘੜੀਆਂ ਨਸੀਬ ਹੋ ਰਹੀਆਂ ਹਨ, ਗੁਰੂ ਦੀ ਮਿਹਰ ਗੁਰੂ ਦੀ ਕਿਰਪਾ ਨਾਲ ਆਓ ਯਤਨ ਕਰੀਏ ਕਿ ਸਾਡਾ ਇਹ ਜੀਵਨ ਸਤਿਗੁਰੂ ਗਰੀਬ ਨਿਵਾਜ ਜੀ ਦੀ ਪਾਵਨ ਬਾਣੀ ਵਿੱਚ ਰੰਗਿਆ ਜਾਏ। ਕਿਉਂਕਿ ਜਿੰਨੀ ਦੇਰ ਤੱਕ ਸਾਡੇ ਜੀਵਨ ਚ ਗੁਰਬਾਣੀ ਦਾ ਰੰਗ ਚੜ੍ਹਨਾ ਸ਼ੁਰੂ ਨਹੀਂ ਹੁੰਦਾ, ਓਨੀ ਦੇਰ ਤੱਕ ਜ਼ਿੰਦਗੀ ਦੀਆਂ ਅਨੇਕਾਂ ਹੀ ਮੁਸ਼ਕਲਾਂ, ਜ਼ਿੰਦਗੀ ਦੇ ਬਹੁਤ ਸਾਰੇ ਉਤਰਾਅ ਚੜ੍ਹਾਅ ਜਿਨ੍ਹਾਂ ਵਿੱਚ ਇਹ ਜੀਵਨ ਉਲਝਿਆ ਹੀ ਰਹੇਗਾ, ਜੀਵਨ ਦੀਆਂ ਉਲਝਣਾਂ ਵਿੱਚੋਂ ਨਿਕਲਿਆ ਹੀ ਤਾਂ ਜਾ ਸਕਦਾ ਹੈ ਜੇ ਇਨਸਾਨੀਅਤ ਨਾਲ ਸੰਬੰਧਿਤ ਜੋ ਗੁਣ ਸਤਿਗੁਰੂ ਜੀ ਨੇ ਦਰਸਾਏ ਹਨ ਉਹ ਸਾਡੀ ਜ਼ਿੰਦਗੀ ਵਿੱਚ ਆ ਜਾਣ। ਗਰੀਬ ਨਿਵਾਜ ਸਤਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਕੀਰਤਨ ਸ਼ਰਵਣ ਕੀਤਾ ਹੈ, ਉਪਰੰਤ ਗੁਰੂ ਅਮਰਦਾਸ ਜੀ ਦੇ ਉਚਾਰਣ ਕੀਤੇ ਹੋਏ ਇਸ ਪਾਵਨ ਮੁਬਾਰਕ ਉਪਦੇਸ਼ ਨੂੰ ਜੋ ਅਸੀਂ ਲੜੀ ਵਾਰ ਵਿਚਾਰਨ ਦਾ ਯਤਨ ਕਰ ਰਹੇ ਹਾਂ ਆਪ ਜੀ ਨੇ ਸ਼ਰਵਣ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਦਾ ਅੱਜ ਦਾ ਇਹ ਮੁੱਖ ਵਾਕ, ਅੱਜ ਦੀ ਇਹ ਬਖਸ਼ਿਸ਼ ਸੋਹਲੇ ਦੇ ਪਰਥਾਏ ਹੈ। ਪਹਿਲਾਂ ਅਸੀਂ ਇਹ ਸਮਝ ਲਈਏ ਕਿ ਸੋਹਲੇ ਦਾ ਅਰਥ ਹੈ ਖੁਸ਼ੀ ਦਾ ਗੀਤ, ਖੁਸ਼ੀ ਦਾ ਗਾਇਆ ਜਾਣ ਵਾਲਾ ਗੀਤ। ਪਰ ਜਦੋਂ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਸੋਹਲਾ ਸ਼ਬਦ ਵਰਤਿਆ ਹੈ ਤੇ ਸੋਹਲਾ ਸ਼ਬਦ ਖੁਸ਼ੀ ਦਾ ਗੀਤ ਵਰਤਦਿਆਂ ਹੋਇਆਂ ਗਰੀਬ ਨਿਵਾਜ ਨੇ ਨਾਲ ਬਖਸ਼ਿਸ਼ ਕਰ ਦਿੱਤੀ ਆ ਸ਼ਬਦ ਸੁਹਾਵਾ, ਇਹ ਖੁਸ਼ੀ ਦਾ ਗੀਤ ਸ਼ਬਦ ਦੁਆਰਾ ਸੋਹਣਾ ਹੈ, ਇਹ ਸ਼ਬਦ ਦੇ ਕਾਰਨ ਸੋਹਣਾ ਹੈ। ਕਿਉਂ ਸੋਹਣਾ ਹੈ? ਕਿਉਂਕਿ ਇਹ ਸਤਿਗੁਰੂ ਨੇ ਸੁਣਾਇਆ ਹੈ, ਇਹ ਸ਼ਬਦ ਗਰੀਬ ਨਿਵਾਜ ਸਤਿਗੁਰੂ ਦਾ ਹੈ। ਇਸ ਖੁਸ਼ੀ ਦੇ ਗੀਤ ਵਿੱਚ, ਇਸ ਸਿਫਤ ਸਲਾਹ ਵਿੱਚ ਸਤਿਗੁਰੂ ਦੀ ਆਪਣੀ ਮੱਤ ਸ਼ਾਮਲ ਹੈ, ਸਤਿਗੁਰੂ ਦੇ ਗੁਣ, ਸਤਿਗੁਰੂ ਦੀ ਵਿਚਾਰ, ਸਤਿਗੁਰੂ ਦਾ ਗਿਆਨ ਉਪਦੇਸ਼ ਸ਼ਾਮਲ ਹੈ। ਹੁਣ ਸਤਿਗੁਰੂ ਗਰੀਬ ਨਿਵਾਜ ਸਾਨੂੰ ਆਖਦੇ ਹੈ ਭਾਈ ਤੁਸੀਂ ਸਾਰੇ ਹੀ ਇਹ ਖੁਸ਼ੀ ਦਾ ਗੀਤ ਗਾਵੋ। ਇਹ ਖੁਸ਼ੀ ਦਾ ਗੀਤ ਗਾਓਗੇ ਜੀਵਨ ਵਿੱਚ ਖੁਸ਼ੀ ਖੇੜਾ ਵਸ ਜਾਏਗਾ। ਹੁਣ ਗੁਰਬਾਣੀ ਨੂੰ ਅਸੀਂ ਧਿਆਨ ਨਾਲ ਪੜਾਂਗੇ ਤਾਂ ਗਰੀਬ ਨਿਵਾਜ ਦੀ ਬਾਣੀ ਅੰਦਰ ਸੋਹਲਾ ਦੋ ਤਰ੍ਹਾਂ ਨਾਲ ਵਰਤਿਆ ਮਿਲਦਾ ਹੈ। ਇੱਕ ਤਾਂ ਸੋਹਲਾ ਹੈ ਵਾਹਿਗੁਰੂ ਅਕਾਲ ਪੁਰਖ ਜੀ ਦੀ ਸਿਫਤ ਸਲਾਹ, ਖੁਸ਼ੀ ਦਾ ਗੀਤ, ਆਨੰਦ ਦਾ ਗੀਤ, ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਸਲਾਹ ਵੀ ਅਸੀਂ ਆਖਦੇ ਹਾਂ। ਸੋਹਲਾ ਇੱਕ ਬਾਣੀ ਵੀ ਜੋ ਸਿੱਖਾਂ ਦੇ ਨਿਤਨੇਮ ਵਿੱਚ ਸ਼ਾਮਲ ਹੈ, ਜਿਸ ਵਿੱਚ ਪੰਜ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹਨ। ਸੋਹਲਾ ਇੱਕ ਬਾਣੀ ਦਾ ਨਾਂ ਵੀ ਹੈ ਜਿਸ ਨੂੰ ਅਸੀਂ ਕਈ ਵਾਰੀ ਪਰਮ ਭੁਲੇਖੇ ਜਾਂ ਵਿਗੜੇ ਰੂਪ ਵਿੱਚ ਕੀਰਤਨ ਸੋਹਲਾ ਕਹਿ ਦਿੰਦੇ ਹਾਂ, ਪਰ ਬਾਣੀ ਦਾ ਨਾਂ ਕੇਵਲ ਸੋਹਲਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦੋ ਤਰ੍ਹਾਂ ਦਾ ਸੋਹਲਾ ਸ਼ਬਦ ਵਰਤਿਆ ਮਿਲਦਾ ਹੈ। ਇੱਕ ਹੈ ਸੋਹਲਾ ਜੋ ਖੁਸ਼ੀ ਦਾ ਗੀਤ ਹੈ, ਜੋ ਗੁਰੂ ਦੇ ਸ਼ਬਦ ਰਾਹੀਂ ਸਾਨੂੰ ਵਾਹਿਗੁਰੂ ਅਕਾਲ ਪੁਰਖ ਵੱਲ ਲੈ ਕੇ ਜਾਂਦਾ ਹੈ। ਦੂਜਾ, ਸਤਿਗੁਰੂ ਜੀ ਨੇ ਇੱਕ ਹੋਰ ਸੋਹਲਾ ਸ਼ਬਦ ਵਰਤਿਆ ਹੈ, ਉਸ ਨੂੰ ਸੋਹਲੜਾ ਵਰਤ ਕੇ ਤੇ ਗਰੀਬ ਨਿਵਾਜ ਨੇ ਉਹ ਵੀ ਪੱਖ ਸਾਡੇ ਸਾਹਮਣੇ ਰੱਖਿਆ ਕਿ ਕੁਝ ਲੋਕ ਗੁਰੂ ਦੇ ਸ਼ਬਦ ਨਾਲੋਂ ਆਪਣਾ ਨਾਤਾ ਤੋੜ ਕੇ, ਗੁਰੂ ਦੇ ਸ਼ਬਦ ਦਾ ਸਿਧਾਂਤ ਭੁੱਲ ਕੇ, ਗੁਰੂ ਵਾਲੀ ਮੱਤ ਨੂੰ ਵਿਸਾਰ ਕੇ ਤੇ ਖੁਸ਼ੀ ਦੇ ਗੀਤ ਗਾਉਣੇ ਸ਼ੁਰੂ ਕਰ ਦਿੰਦੇ ਆ। ਉਹ ਗਾ ਗਾ ਕੇ ਗੀਤ
ਤੇ ਬੜੀ ਆਪਣੀ ਜੀਵਨ ਦੀ ਜਿਹੜੀ ਮਰਜ਼ੀ ਹੈ, ਜੀਵਨ ਦੇ ਜੋ ਅੰਦਰ ਚਾਹ ਹੈ, ਮਲਾਰ ਹੈ, ਉਸ ਨੂੰ ਉਜਾਰ ਕਰਨ ਦਾ ਯਤਨ ਕਰਦੇ ਹਨ ਕਿ ਅਸੀਂ ਗੀਤ ਗਾ ਕੇ ਆਪਣੀ ਖੁਸ਼ੀ ਸਾਂਝੀ ਕਰ ਰਹੇ ਹਾਂ, ਦੂਜਿਆਂ ਨੂੰ ਦਿਖਾ ਰਹੇ ਹਾਂ, ਪ੍ਰਗਟ ਕਰ ਰਹੇ ਹਾਂ। ਹੁਣ ਸਤਿਗੁਰੂ ਜੀ ਨੇ ਦੋਵੇਂ ਪ੍ਰਕਾਰ ਦਾ ਸੋਹਿਲਾ ਸਾਡੇ ਸਾਹਮਣੇ ਰੱਖਿਆ। ਇੱਕ ਸੋਹਿਲਾ ਸਤਿਗੁਰੂ ਨੇ ਜਿਹੜਾ ਦੂਜੇ ਨੰਬਰ ਤੇ ਰੱਖਿਆ ਹੈ, ਉਹ ਇੱਕ ਬੱਚੇ ਦੇ ਜਨਮ ਦਾ ਪੱਖ ਲੈ ਕੇ ਸਾਡੇ ਸਾਹਮਣੇ ਰੱਖਿਆ। ਸਤਿਗੁਰੂ ਆਖਦੇ ਹੈ, ਜਦੋਂ ਕਦੀ ਕਿਸੇ ਗ੍ਰਿਸ਼ਤੀ ਦੇ ਘਰ ਵਿੱਚ ਬੱਚਾ ਜਨਮ ਲੈਂਦਾ ਹੈ ਤਾਂ ਬੱਚੇ ਦੇ ਜਨਮ ਲੈਣ ਸਮੇਂ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ। ਸਾਰਾ ਪਰਿਵਾਰ, ਰਿਸ਼ਤੇਦਾਰ, ਭੈਣ ਭਰਾ, ਦੋਸਤ ਮਿੱਤਰ ਖੁਸ਼ ਹੋ ਜਾਂਦੇ ਹਨ, ਵਧਾਈਆਂ ਦਿੰਦੇ ਹਨ। ਫਿਰ ਕਦੀ ਸਮਾਂ ਐਸਾ ਵੀ ਬਣ ਜਾਂਦਾ ਹੈ ਜਦੋਂ ਸਾਰੇ ਦੋਸਤ ਮਿੱਤਰ, ਭੈਣ ਭਰਾ, ਰਿਸ਼ਤੇਦਾਰ ਇਕੱਠੇ ਹੋ ਕੇ ਰਲ ਕੇ ਖੁਸ਼ੀ ਮਨਾਉਂਦੇ ਹਨ, ਪਾਰਟੀ ਕਰਦੇ ਹਨ, ਗੀਤ ਗਾਉਂਦੇ ਹਨ, ਵਧਾਈਆਂ ਦਿੰਦੇ ਹਨ, ਇਤਿਹਾਸਿਕ ਸਾਰਾ ਪ੍ਰੋਗਰਾਮ ਸੰਸਾਰਿਕ ਪੱਧਰ ਤੇ ਆਪਣਾ ਨਿਸ਼ਚਿਤ ਕਰਕੇ ਉਸ ਨੂੰ ਨਿਭਾਉਂਦੇ ਹਨ। ਉਹ ਸਤਿਗੁਰੂ ਗਰੀਬ ਨਿਵਾਜ ਆਖਦੇ ਹੈ, ਬੱਚੇ ਦੇ ਜਨਮ ਸਮੇਂ ਗੁਰੂ ਦੀ ਮੱਤ ਛੱਡ ਕੇ, ਗੁਰੂ ਦਾ ਸਿਧਾਂਤ ਛੱਡ ਕੇ, ਗੁਰੂ ਵਾਲੇ ਵਿਚਾਰ ਛੱਡ ਕੇ ਆਪਣੀ ਜੀਵਨ ਜਾਤ ਤੇ ਜਾਚ ਇਨਸਾਨੀਅਤ ਦੀਆਂ ਹੱਦਾਂ ਵੀ ਟੱਪ ਕੇ ਸਾਕਤਾਂ ਵਾਲੇ ਉਹ ਗੀਤ, ਜਿਨ੍ਹਾਂ ਨੂੰ ਖੁਸ਼ੀ ਦੇ ਗੀਤ ਆਖਿਆ ਗਿਆ, ਜੇ ਅਸੀਂ ਖੁਸ਼ੀ ਵਿੱਚ ਭੰਗੜਾ ਪਾ ਰਹੇ ਹਾਂ, ਖੁਸ਼ੀ ਵਿੱਚ ਗੀਤ ਗਾ ਰਹੇ ਹਾਂ, ਐਸੇ ਗੀਤ ਗਾਏ ਗਏ। ਸਤਿਗੁਰੂ ਗਰੀਬ ਨਿਵਾਜ ਧਿਆਨ ਦਿਵਾ ਕੇ ਸਾਨੂੰ ਸਮਝਾਉਣ ਦਾ ਯਤਨ ਕਰਦੇ ਤੇ ਆਖਦੇ ਹੈ, ਭਾਈ ਧਿਆਨ ਦਿਓ, ਜਨਮੇ ਕਹੋ ਵਾਜੇ ਵਜਾਏ ਸੋਹਿਲੜੇ ਅਗਿਆਨੀ ਗਾਏ। ਜੇ ਕੋਈ ਜੰਮ ਪਵੇ, ਵਾਜੇ ਵਜਾਏ ਜਾਂਦੇ ਹੈ, ਵਧਾਈਆਂ ਦਿੱਤੀਆਂ ਜਾਂਦੀਆਂ, ਖੁਸ਼ੀ ਮਨਾਈ ਜਾਂਦੀ ਹੈ। ਜਨਮੇ ਕਹੋ ਵਾਜੇ ਵਜਾਏ ਸੋਹਿਲੜੇ ਅਗਿਆਨੀ ਗਾਏ, ਜੋ ਜਨਮੇ ਤਿਸ ਸਰ ਪਰ ਮਰਨਾ। ਸਤਿਗੁਰੂ ਆਖਦੇ ਜੋ ਜੰਮ ਪਿਆ ਹੈ, ਇਹਦੀ ਖੁਸ਼ੀ ਇੰਨੀ ਮਨਾ ਰਹੇ ਹੋ, ਤੁਹਾਨੂੰ ਗੁਰੂ ਵੀ ਭੁੱਲ ਗਿਆ, ਰੱਬ ਦੇ ਸਿਧਾਂਤ, ਰੱਬ ਵਾਲਾ ਵਿਚਾਰ ਭੁੱਲ ਗਿਆ, ਇਨਸਾਨੀਅਤ ਦੀਆਂ ਹੱਦਾਂ ਟੱਪ ਕੇ ਹੋਰ ਸ਼ਰਾਬ, ਭੰਗੜੇ ਤੇ ਨਾਚ ਗਾਣੇ ਵਿੱਚ ਸ਼ਾਮਲ ਹੋ ਗਏ ਹੋ। ਧਿਆਨ ਰੱਖੋ, ਜਿਸ ਜਨਮ ਦੇ ਸਮੇਂ ਖੁਸ਼ੀ ਦੇ ਗੀਤ ਗਾ ਕੇ ਨੱਚ ਰਹੇ ਹੋ, ਟੱਪ ਰਹੇ ਹੋ, ਆਪਣੀ ਇਨਸਾਨੀਅਤ ਨੂੰ ਵੀ ਪਿੱਛੇ ਛੱਡਿਆ ਹੋਇਆ, ਗੁਰੂ ਦੇ ਸਿਧਾਂਤ ਵੀ ਛੱਡੇ ਹੋਏ ਹੈ। ਜੋ ਜਨਮੇ ਤਿਸ ਸਰ ਪਰ ਮਰਨਾ, ਕਿਰਤ ਪਾਇਆ ਸਿਰ ਸਾਹਾ ਹੈ, ਸਾਰਿਆਂ ਦੇ ਸਿਰ ਤੇ ਇਹ ਸਾਹਾ, ਇਹ ਸਮਾਂ ਅਟਲ ਲਿਖਿਆ ਹੋਇਆ, ਜਿਹੜਾ ਜੰਮਿਆ ਹੈ ਉਸਨੇ ਮਰ ਵੀ ਜਾਣਾ, ਇੰਨੀ ਖੁਸ਼ੀ ਮਨਾਉਣ ਦਾ ਕੀ ਮਤਲਬ। ਸਤਿਗੁਰੂ ਇਸ ਪਾਸਿਓਂ ਵਰਜਦੇ ਹੈ, ਇਹੋ ਜਿਹਾ ਖੁਸ਼ੀ ਦੇ ਗੀਤ, ਇਹੋ ਜਿਹਾ ਖੁਸ਼ੀ ਦਾ ਮਾਹੌਲ, ਇਹੋ ਜਿਹਾ ਕੋਈ ਵੀ ਆਪਣਾ ਆਲਾ ਦੁਆਲਾ ਨਾ ਸਿਰਜੋ ਜਿਸ ਵਿੱਚ ਰੱਬ ਭੁੱਲ ਜਾਏ, ਜਿਸ ਵਿੱਚ ਗੁਰੂ ਦੇ ਸਿਧਾਂਤ ਛਕੇ ਤੇ ਟੰਗੇ ਜਾਣ। ਐਸਾ ਕੋਈ ਵੀ ਪ੍ਰੋਗਰਾਮ, ਐਸਾ ਕੋਈ ਵੀ ਸਮਾਂ ਨਿਸ਼ਚਿਤ ਨਾ ਕਰੋ। ਸਤਿਗੁਰੂ ਤਾਂ ਹੀ ਸਮਝਾਉਂਦੇ ਹੈ, ਜ਼ਿੰਦਗੀ ਦੇ ਸਮੇਂ ਨੂੰ ਸਫਲਿਆ ਕਰਨਾ ਹੈ, ਜਿੱਥੇ ਅਸਾਂ ਜ਼ਿੰਦਗੀ ਦੇ ਸਮੇਂ ਨੂੰ ਸਫਲਿਆ ਕਰਨਾ ਹੈ, ਉੱਥੇ ਸਮਾਜ ਨੂੰ ਵੀ ਇੱਕ ਚੰਗੀ ਸੇਧ ਦਿੱਤੀ ਜਾ ਸਕਦੀ ਹੈ, ਸਮਾਜ ਦੇ ਸਾਹਮਣੇ ਵੀ ਇੱਕ ਚੰਗੇ ਪੂਰਨੇ ਪਾ ਕੇ ਸਮਾਜ ਨੂੰ ਵੀ ਸੇਧ ਦਿੱਤੀ ਜਾ ਸਕਦੀ ਹੈ ਕਿ ਭਾਈ ਜੇਕਰ ਸਾਡੇ ਘਰ ਵਿੱਚ ਕੋਈ ਖੁਸ਼ੀ ਦਾ ਸਮਾਂ ਹੈ, ਖੁਸ਼ੀ ਦਾ ਕੋਈ ਮਾਹੌਲ ਹੈ, ਤਾਂ ਸਾਨੂੰ ਇਨਸਾਨੀਅਤ ਦੀਆਂ ਹੱਦਾਂ ਟੱਪਦਿਆਂ ਹੋਇਆਂ ਗੁਰੂ ਦੇ ਸਿਧਾਂਤ ਵੱਲ ਪਿੱਠ ਨਹੀਂ ਕਰ ਲੈਣੀ ਚਾਹੀਦੀ, ਖੁਸ਼ੀ ਮਨਾਈਏ। ਖੁਸ਼ੀ ਮਨਾਉਣ ਦੇ ਬਥੇਰੇ ਢੰਗ ਸਤਿਗੁਰੂ ਜੀ ਨੇ ਸਾਨੂੰ ਦਰਸਾਏ ਹਨ, ਅਸੀਂ ਖੁਸ਼ੀ ਨੂੰ ਜ਼ਾਹਰ ਕਰ ਸਕਦੇ ਹਾਂ, ਮਨਾ ਸਕਦੇ ਹਾਂ, ਪਰ ਇਸ ਢੰਗ ਨਾਲ ਖੁਸ਼ੀ ਨਾ ਮਨਾਈ ਜਾਏ ਜਿੱਥੇ ਗੁਰੂ ਅਤੇ ਰੱਬ ਦਾ ਸਿਧਾਂਤ ਸਾਡੇ ਤੋਂ ਵਿਸਰ ਜਾਏ। ਸਤਿਗੁਰੂ ਇਸੇ ਕਰਕੇ ਸਾਨੂੰ ਬਖਸ਼ਿਸ਼ ਕਰਕੇ ਸਮਝਾਉਂਦੇ ਹੈ ਤੇ ਖੁਸ਼ੀ ਦੇ ਗੀਤ ਨਾਲ ਸੋਹਿਲੇ ਨਾਲ ਜੋੜਦਿਆਂ ਹੋਇਆਂ ਸਾਨੂੰ ਬਖਸ਼ਿਸ਼ ਕਰਕੇ ਇਹ ਜਾਚ ਦੱਸਦੇ ਹਨ ਕਿ ਭਾਈ ਆਓ, ਅਸਾਂ ਆਪਣੇ ਜੀਵਨ ਵਿੱਚ ਖੁਸ਼ੀ ਦਾ ਗੀਤ ਗਾਉਣਾ ਹੈ। ਸਾਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹੇ ਭਾਈ, ਤੁਸੀਂ ਗਾਵੋ, ਸੋਹਿਲਾ ਗਾਉਣ ਤੋਂ ਤੁਹਾਨੂੰ ਕੋਈ ਰੋਕਦਾ ਨਹੀਂ, ਖੁਸ਼ੀ ਦੇ ਗੀਤ, ਮੰਗਲ ਦੇ ਗੀਤ ਗਾਉਣ ਤੋਂ ਤੁਹਾਨੂੰ ਕੋਈ ਰੋਕਦਾ ਨਹੀਂ, ਕੋਈ ਇਸ ਦੀ ਵਿਰੋਧਤਾ ਨਹੀਂ ਕਰਦਾ, ਖੁਸ਼ੀ ਦੇ ਗੀਤ ਗਾਓ, ਪਰ ਕਿਹੜੇ ਗਾਉਣੇ ਹੈ, ਨਿਰਭਉ ਦਾ ਸੋਹਿਲਾ ਗਾਈਏ। ਸੋਹਿਲੇ ਦਾ ਅਰਥ ਹੈ ਖੁਸ਼ੀ ਦਾ ਗੀਤ, ਮੈਂ ਫਿਰ ਦੁਹਰਾ ਦਿਆਂ, ਚੇਤਾ ਕਰਵਾ ਦਿਆਂ, ਸੋਹਿਲੇ ਦਾ ਅਰਥ ਹੈ ਖੁਸ਼ੀ ਦਾ ਗੀਤ। ਸਤਿਗੁਰੂ ਆਖਦੇ ਖੁਸ਼ੀ ਦਾ ਗੀਤ ਗਾਓ ਪਰ ਨਿਰਭਉ ਵਾਲਾ ਗਾਓ,
उस मालिक दे खुशी वाला गीत गाओ जेड़ा तुहाडे जीवन विच भी गुण पैदा करे, जिस दे बाबत खुशियां मनाईयां जा रही हैं उस दे जीवन विच भी गुण पैदा हो जाण, ऐसा गीत गाओ। खिमा करना, कई बारी अज साडे समाज विच अनमत नूं बहुत प्रधानता मिलती है। साडे घरां विच वाहिगुरु अकाल पुरख जी की बख्शिश नाल जो दातां प्राप्त होईयां हन, बच्चा वाहिगुरु अकाल पुरख की बख्शिश दात है। हुण बच्चियां दे जन्म दिन मनाउंदे वक्त साडे सिख परिवारां विच ही बहुत कुछ ऐसा देखण नूं मिल सकदा है जिथे ना गुरमत दी गल ना गुरु का सिद्धांत कोई नेड़े तेड़े वाली गल नहीं बनती, सगों अनमत का प्रभाव लैके असी अपने बच्चियां दे जन्म दिन मना रहे हां और मनाउंदे जा रहे हां। जे कोई उस तों रोकण दी कोशिश करदा है, जे कोई उहदे विचकार गुरु की मत नूं शामिल करन दा जतन करदा है तां बहुत वारी वर्ज दिता जांदा है, मूंह फेर लिया जांदा है कि नहीं ये पछड़ियां गल्लां हन, अज मॉडर्न जमाना है, पढ़े लिखे लोगों का युग है, ऐसियां गल्लां ने कोई गल नहीं, सारा चलता है जी सारे करते हैं, सानू करन विच की हर्ज है, तुसीं रोको ना। गुरु सवारियो, सानू गुरु हजूर बैठ के इस गल का ध्यान दे लेना चाहिए। मैं पहला भी बेनती की खुशी मनाउण च कोई हर्ज नहीं, खुशियां मनाईयां जान, रब ने खुशियां दित्तियां खुशियां मनाईयां जान, पर रब नूं विच शामिल रखिया जाए, रब दे सिद्धांत जीवन विच कायम रहने चाहिए है। कई बारी साडे वीर पैणा इह भी बाणी का पक्ष सामने रख देंदे है ते इह गल सुना देंदे है जिवें सुनी सुनाई चेते कीती होई, वेखो जी तुसीं एवें मारदे रहने हो, एवें रोकदे रहने हो, विरोधता करदे रहने हो, नहीं इह तां सतगुरु ने भी बाणी च आख्या नचण कुदण मन का चाओ। ठीक है, बड़ी वधिया गल है, गुरबाणी की एक पंक्ति किसी बहाने चेते हो गई, नचण कुदण मन का चाओ, जे असी पढ़ लिया तो अगली पंक्ति सानू नाल पढ़नी पैगी, नानक जिन मन पाओ तिना मन पाओ। जे मन विच गुरु वाला भय होएगा प्यार बनिया रहेगा, ए नहीं कि पाओ ते पाओ, प्यार अते निर्मल अदब गुरु दा छड के असी नचण कुदण विच शामिल हो जाइए। ऐसा नचण कुदण सतगुरु ने मना कीता है, सतगुरु ऐसे नचण कुदण नूं मना करदे होए सानू पावन बाणी दा बोल भी बख्शिश करदे आ, मेरे मोहन श्रवणी ए ना सुनाए। मेरे रब जी, हे मेरे प्यारे मालिक जी, मेरे कन्ना विच ए बोल ना पैन, मैं अपने कन्ना नाल एहो जै बोल नहीं सुनना चाहुंदा। सिखां नूं इस गल ते वधेरे पहरा देना चाहिदा, अज सिखां विच खिमा कर देना, नाराज ना होना, वधेरे प्रभाव इन्हां गल्लां दा है जिहड़ी गल मैं सतगुरु दी बाणी विचों आप जी दे नाल सांझी कर रहा। मेरे मोहन श्रवणी ए ना सुनाए, साकत गीत नाद धुन बोलत बोल अजाए। साकतां दे गीत, साकतां दियां धुनियां, साकतां दे बोले हुए बोल, हे मेरे रब जी मेरे कन्ना विच ना पैण, क्योंकि साकतां दे बोल मेरे कन्ना विच पैण नाल मेरी विरदी भंग हुंदी है, मेरे जीवन अंदर खला पैदा हुंदा है, मेरे जीवन दे अंदर लगातार अशांति पैदा हुंदी है, मेरे जीवन विच रब जी वाले गुणा तो लगातार दूरी वधदी है। कृपा करियो मेरे जीवन विच ए साकतां दे गीत, साकतां दे गीतां दियां धुनियां ना पैण। मैं अपने कोलों नहीं कह रहा, सतगुरु दी बाणी दा पक्ष सामने रख रहा हां। मेरे मोहन श्रवणी ए ना सुनाए, मेरे कन्ना विच ए बोल ना पैण, साकत गीत नाद धुन गावत बोलत बोल अजाए, ए बोल व्यर्थ दे हन मेरे कन्ना विच ना पैण। पर अज जदों कते साडे घरेलू कारजां अंदर देखिया जाए ते इन्हां साकत गीतां नाल खुशियां मनाईयां जांदियां, बहुत सारा अपना जिहड़ा जिंदगी दा रुझेवा है उस दे विच इन्हां नूं शामिल करके ते आख्या जांदा है, ओ नहीं यार सारा दिन बाणी पढ़ी जानी है, कोई मनोरंजन की गल भी करिए, कोई गाना सुन लईए, कोई टेप ला लईए, बहुत सारियां ऐसियां गल्लां। गुरसवारियो मनोरंजन तां बाणी भी करदी है, जीवन दे अंदर सोहना सुचज्जापन गुरबाणी भी देंदी है, उस तों क्यों नहीं असी लै लैंदे, पर असी ओ बोल
ਉਹ ਸਾਰਾ ਕੁਝ ਆਪਣੇ ਜੀਵਨ ਵਿਚ ਧਾਰਨ ਕਰਦੇ ਜਾ ਰਹੇ ਹਾਂ। ਉਹ ਸਭਿਆਚਾਰ ਦੇ ਨਾਂ ਤੇ ਸਾਡੇ ਜੀਵਨ ਅੰਦਰ ਥੋਪਿਆ ਜਾ ਰਿਹਾ ਹੈ ਔਰ ਲਗਾਤਾਰ ਉਸ ਸਭਿਆਚਾਰ ਨੂੰ ਅਪਣਾ ਕੇ ਗੁਰਬਾਣੀ ਦੇ ਸਭਿਆਚਾਰ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਗਰੀਬ ਨਿਵਾਜ ਸਤਿਗੁਰੂ ਜੀ ਜਦੋਂ ਸਾਨੂੰ ਸੋਹਿਲਾ ਬਖਸ਼ਦੇ ਹਨ, ਖੁਸ਼ੀ ਦਾ ਗੀਤ ਬਖਸ਼ਦੇ ਹਨ, ਇਹ ਖੁਸ਼ੀ ਦਾ ਗੀਤ ਸਾਡੇ ਜੀਵਨ ਵਿੱਚ ਆਨੰਦ ਭਰਦਾ ਹੈ, ਇਹ ਖੁਸ਼ੀ ਦਾ ਗੀਤ ਸਾਨੂੰ ਰੱਬ ਦੇ ਨੇੜੇ ਕਰਦਾ ਹੈ, ਸਾਨੂੰ ਸਮਾਜਿਕ ਭਾਈਚਾਰੇ ਵਿੱਚ ਇੱਕ ਦੂਜੇ ਨਾਲ ਮਿਲਣਾ ਸਿਖਾਉਂਦਾ ਹੈ। ਅਸੀਂ ਸਮਾਜਿਕ ਭਾਈਚਾਰੇ ਦੇ ਤੌਰ ਤੇ ਕਿਵੇਂ ਰਹਿਣਾ ਹੈ, ਕਿਵੇਂ ਇੱਕ ਦੂਜੇ ਦੀ ਸਹਾਇਤਾ ਕਰਨੀ ਹੈ। ਮੈਂ ਬੇਨਤੀ ਕਰ ਰਿਹਾ ਸਾਂ, ਸਾਡਿਆਂ ਘਰਾਂ ਅੰਦਰ ਬੱਚਿਆਂ ਦੇ ਜਨਮ ਦਿਨ ਮਨਾਏ ਜਾਂਦੇ ਹੈ, ਕਿਵੇਂ ਕਰ ਦੇਣਾ, ਅਨਮਤ ਦਾ ਪ੍ਰਭਾਵ ਹੈ, ਮੋਮਬੱਤੀਆਂ ਜਗਾ ਕੇ ਕੇਕ ਕੱਟ ਲੈਣਾ, ਤਾੜੀਆਂ ਮਾਰ ਦੇਣੀਆਂ ਤੇ ਕੁਝ ਸੁਣੇ ਸੁਣਾਏ ਉਹਨਾਂ ਵਾਲੇ ਬੋਲ ਬੋਲ ਕੇ ਤੇ ਫਿਰ ਬੱਚੇ ਕੋਲੋਂ ਇਹ ਆਸ ਰੱਖਣੀ ਕਿ ਤੂੰ ਇਹ ਮੋਮਬੱਤੀਆਂ ਬੁਝਾ ਦੇ, ਇਹਨਾਂ ਨੂੰ ਫੂਕ ਮਾਰ ਦੇ, ਬੜਾ ਇੱਕ ਅਨਮਤ ਦਾ ਪ੍ਰਭਾਵ ਸਾਡੇ ਵਿੱਚ ਹੈ। ਕਿਵੇਂ ਕਰਨਾ, ਜਿਸ ਬੱਚੇ ਨੂੰ ਆਰੰਭ ਤੋਂ ਇਹ ਸਿੱਖਿਆ ਦੇ ਰਹੇ ਹਾਂ ਕਿ ਤੂੰ ਦੀਵਾ ਗੁੱਲ ਕਰ ਦੇਣਾ, ਦੀਵੇ ਬੁਝਾਉਣੇ ਹੈ, ਉਹ ਵੱਡਾ ਹੋ ਕੇ ਕੀ ਕਰੇਗਾ। ਅਸੀਂ ਦੀਵੇ ਬੁਝਾਉਣੇ ਨਹੀਂ, ਦੀਵੇ ਜਗਾਉਣ ਦੀ ਗੱਲ ਕਰਨੀ ਹੈ, ਅਸੀਂ ਹਨੇਰੇ ਦੀ ਗੱਲ ਨਹੀਂ ਕਰਨੀ। ਉਹਨੂੰ ਇਹ ਨਹੀਂ ਕਹਿਣਾ ਕਿ ਤੂੰ ਹਨੇਰਾ ਕਰ ਦੇ, ਮੋਮਬੱਤੀਆਂ ਬੁਝਾ ਦੇ। ਅਸਾਂ ਤਾਂ ਉਹ ਇਨਸਾਨ ਸਮਾਜ ਵਿੱਚ ਪੈਦਾ ਕਰਨੇ ਹੈ ਜਿਹੜੇ ਸਮਾਜ ਵਿੱਚ ਚਾਨਣ ਵੰਡਣ, ਜਿਹੜੇ ਸਮਾਜ ਵਿੱਚ ਗਿਆਨ ਵੰਡਣ, ਜਿਹੜੇ ਸਮਾਜ ਨੂੰ ਅਨਮਤ ਵਿੱਚੋਂ ਕੱਢ ਕੇ, ਬੁਰਿਆਈਆਂ ਵਿੱਚੋਂ ਕੱਢ ਕੇ ਸੱਚਮੁੱਚ ਹੀ ਇੱਕ ਸੋਹਣੇ ਸੁਚੱਜੇ ਸਮਾਜ ਦੀ ਸਿਰਜਣਾ ਕਰ ਦੇਣ। ਸਤਿਗੁਰੂ ਕਿਰਪਾ ਕਰਨ, ਸਾਡਿਆਂ ਘਰਾਂ ਅੰਦਰ ਜੋ ਇਹ ਅਨਮਤ ਦਾ ਪ੍ਰਭਾਵ ਹੈ, ਇਸ ਨੂੰ ਰੋਕਣ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਆਸਰਾ ਲੈਣਾ ਪਏਗਾ, ਬਾਣੀ ਨੂੰ ਸਮਝਣਾ ਪਏਗਾ। ਜਨਮ ਦਿਨ ਮਨਾਈਏ, ਮੈਨੂੰ ਪਤਾ ਮੇਰੇ ਆਖਿਆਂ ਹਟਣਾ ਨਹੀਂ ਕਿਸੇ ਨੇ, ਜਨਮ ਦਿਨ ਮਨਾਈਏ, ਪਰ ਸਿੱਖ ਰਵਾਇਤਾਂ ਦੇ ਮੁਤਾਬਕ ਜੇ ਬੱਚੇ ਦਾ ਜਨਮ ਦਿਨ ਮਨਾ ਰਹੇ ਹਾਂ। ਮੈਂ ਵੇਖਦਾ ਇੱਥੇ ਬਹੁਤ ਸਾਰੇ ਵੀਰ ਭੈਣਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਆ ਕੇ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਹੈ, ਅਰਦਾਸ ਕਰਾਉਂਦੇ ਹੈ, ਦੇਗ ਵਰਤਾਉਂਦੇ ਹੈ, ਸਤਿਗੁਰੂ ਦੇ ਹਜ਼ੂਰ ਆਣ ਕੇ ਇਸ ਖੁਸ਼ੀ ਨੂੰ ਸਾਂਝਿਆਂ ਕਰਦੇ। ਆਓ ਥੋੜਾ ਜਿਹਾ ਹੋਰ ਸ਼ਾਮਿਲ ਹੋ ਜਾਈਏ, ਥੋੜਾ ਜਿਹਾ ਹੋਰ ਗੁਰਮਤ ਨੂੰ ਵਿੱਚ ਸ਼ਾਮਿਲ ਕਰ ਲਈਏ, ਬੱਚੇ ਦਾ ਜਨਮ ਦਿਨ ਮਨਾਈਏ। ਬੱਚੇ ਦਾ ਜਨਮ ਦਿਨ ਮਨਾਉਂਦੇ ਵਕਤ ਜੇ ਅਸੀਂ ਦੂਜੇ ਨੂੰ ਵਧਾਈ ਦਿੰਦੇ ਹਾਂ, ਜੇ ਅਸੀਂ ਦੂਜੇ ਨਾਲ ਖੁਸ਼ੀ ਸਾਂਝੀ ਕਰਦੇ ਹਾਂ, ਤੇ ਪੁੱਛ ਜ਼ਰੂਰ ਲਿਆ ਕਰੀਏ, ਤੁਸੀਂ ਬੱਚੇ ਦਾ ਪੰਜਵਾਂ ਜਨਮ ਦਿਨ ਮਨਾ ਰਹੇ ਹੋ। ਇਸ ਪੰਜਵੇਂ ਜਨਮ ਦਿਨ ਦੇ ਮਨਾਉਂਦਿਆਂ ਹੋਇਆਂ ਗੁਰੂ ਦੇ ਹਜ਼ੂਰ ਅਰਦਾਸ ਵੀ ਹੋਈ, ਦੇਗ ਵੀ ਵਰਤਾਈ ਗਈ, ਭਲਿਓ ਇੱਕ ਗੱਲ ਦਾ ਜਵਾਬ ਦਿਓ, ਇਸ ਬੱਚੇ ਦੇ ਹੱਥ ਵਿੱਚ ਕੜਾ ਪਾਇਆ ਕਿ ਨਹੀਂ ਪਾਇਆ? ਬੱਚੇ ਦਾ ਤੁਸੀਂ ਛੇਵਾਂ ਜਨਮ ਦਿਨ ਮਨਾ ਰਹੇ ਹੋ, ਦੱਸੋ ਬੱਚੇ ਨੂੰ ਕਿੰਨੇ ਪਿਆਰਿਆਂ ਦੇ ਨਾਂ ਯਾਦ ਕਰਵਾ ਦਿੱਤੇ, ਕਿੰਨਾ ਪਾਠ ਯਾਦ ਕਰਵਾਇਆ, ਤੁਸੀਂ ਕਿੰਨਾ ਗੁਰੂ ਵਾਲੇ ਪਾਸੇ ਪ੍ਰੇਰਨਾ ਕੀਤੀ ਹੈ। ਬੱਚੇ ਦਾ ਤੁਸੀਂ 15ਵਾਂ ਜਨਮ ਦਿਨ ਮਨਾ ਰਹੇ ਹੋ, ਅਜੇ ਤੱਕ ਬੱਚੇ ਕੋਲ ਕੰਘਾ ਨਹੀਂ, ਕੜਾ ਨਹੀਂ। ਜੇ ਅਸੀਂ ਇਹ ਸਭਿਆਚਾਰ ਆਪਣੇ ਬੱਚਿਆਂ ਨੂੰ ਆਰੰਭ ਤੋਂ ਦੇਣਾ ਸ਼ੁਰੂ ਕਰਾਂਗੇ, ਜਨਮ ਦਿਨ ਮਨਾਈਏ, ਪਰ ਜਨਮ ਦਿਨ ਮਨਾਉਂਦੇ ਵਕਤ ਅਸੀਂ ਧਿਆਨ ਰੱਖਣਾ ਹੈ ਕਿਤੇ ਐਸਾ ਨਾ ਹੋ ਜਾਏ ਇਹ ਖੁਸ਼ੀ ਕੇਵਲ ਇਸ ਤਰ੍ਹਾਂ ਦੀ ਬਣ ਜਾਏ ਜਿਵੇਂ ਸਤਿਗੁਰੂ ਨੇ ਆਖਿਆ ਸੀ, ਜਨਮੈ ਕਉ ਵਾਜੇ ਵਾਜਾਏ, ਸੋਹਿਲੜੇ ਅਗਿਆਨੀ ਗਾਏ, ਜੋ ਜਨਮੈ ਤਿਸ ਸਰ ਪਰ ਮਰਨਾ, ਕਿਰਤ ਪਿਆ ਸਿਰ ਸਾਹਾ ਹੈ। ਇਹ ਮੌਤ ਦਾ ਸਾਇਆ ਸਾਰਿਆਂ ਦੇ ਸਿਰ ਤੇ ਲਿਖਿਆ, ਜਿਸ ਦੇ ਬਾਬਤ ਅੱਜ ਖੁਸ਼ ਹੋ ਕੇ ਗੀਤ ਗਾ ਰਹੇ ਹਾਂ। ਹੋ ਸਕਦਾ ਕੁਦਰਤ ਦਾ ਭਾਣਾ ਕੱਲ ਨੂੰ ਸਾਨੂੰ ਰੋਣਾ ਵੀ ਪੈ ਜਾਏ। ਗਰੀਬ ਨਿਵਾਜ ਸਤਿਗੁਰੂ ਸਾਨੂੰ ਪਿਆਰ ਨਾਲ ਸਮਝਾ ਕੇ ਆਖਦੇ, ਆਓ ਖੁਸ਼ੀ ਦੇ ਗੀਤ ਨੂੰ ਗਾਈਏ। ਖੁਸ਼ੀ ਦਾ ਗੀਤ ਸਾਨੂੰ ਸਤਿਗੁਰੂ ਨੇ ਬਖਸ਼ਿਆ ਹੈ, ਇਹ ਖੁਸ਼ੀ ਦਾ ਗੀਤ ਸਾਨੂੰ ਰੱਬ ਦੇ ਨੇੜੇ ਲਿਜਾਂਦਾ ਹੈ, ਇਨਸਾਨੀਅਤ ਨੂੰ ਆਪਸ ਵਿੱਚ ਮਿਲ ਕੇ ਰਹਿਣਾ ਸਿਖਾਉਂਦਾ ਹੈ, ਭਾਈਚਾਰਕ ਸਾਂਝ ਬਣਾਉਂਦਾ ਹੈ, ਸਾਡੇ ਜੀਵਨ ਵਿੱਚ ਗੁਣ ਪੈਦਾ ਕਰਦਾ ਹੈ। ਪਰ ਉਹ ਗੀਤ ਜਿਹੜੇ ਅਸੀਂ ਗਾ ਕੇ ਸੁਣ ਕੇ ਖੁਸ਼ੀ ਮਹਿਸੂਸ ਕਰਦੇ ਹਾਂ, ਉਹ ਸਾਨੂੰ ਰੱਬ ਤੋਂ ਦੂਰ ਲਿਜਾਂਦੇ ਹਨ, ਸਾਡੇ ਭਾਈਚਾਰੇ ਦੇ ਅੰਦਰ, ਸਮਾਜਿਕ ਰਹਿਣੀ ਸਹਿਣੀ ਦੇ ਅੰਦਰ ਖਲਾਅ ਪੈਦਾ ਕਰਦੇ ਹਨ। ਗਰੀਬ ਨਿਵਾਜ ਸਤਿਗੁਰੂ ਨੇ ਸਾਨੂੰ ਅੱਜ ਦਾ ਇਹ ਮੁੱਖ ਵਾਕ ਜਦੋਂ ਬਖਸ਼ਿਸ਼ ਕੀਤਾ ਤੇ ਦਾਤਾ ਜੀ ਆਖਦੇ ਹੈ, ਇਹ ਸੋਹਿਲਾ ਸ਼ਬਦ ਸੁਹਾਵਾ, ਇਹ ਸੋਹਿਲਾ ਸ਼ਬਦ ਦੁਆਰਾ, ਸ਼ਬਦ ਨਾਲ ਸੋਹਣਾ ਬਣਿਆ ਹੋਇਆ ਹੈ ਖੁਸ਼ੀ ਦਾ ਗੀਤ। ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹ ਸ਼ਬਦ ਦੁਆਰਾ ਬਣਿਆ ਹੋਇਆ ਖੁਸ਼ੀ ਦਾ ਗੀਤ ਸਤਿਗੁਰੂ ਨੇ ਭਾਈ ਸੁਣਾਇਆ ਹੈ। ਇਹ ਤਿੰਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਇਹ ਉਹਨਾਂ ਦੇ ਮਨ ਵਿੱਚ ਖੁਸ਼ੀ ਦਾ ਗੀਤ ਵਸ ਜਾਂਦਾ ਹੈ, ਇਹ ਖੁਸ਼ੀ ਦਾ ਗੀਤ ਉਹਨਾਂ ਦੇ ਜੀਵਨ ਵਿੱਚ ਆ ਜਾਂਦਾ ਹੈ ਜਿਨ ਧੁਰੋਂ ਲਿਖਿਆ ਆਇਆ।
ਜਿਨ੍ਹਾਂ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਸੁਰਤ ਵਿੱਚ ਸੋਚ ਵਿੱਚ ਮਿਹਰ ਕਰਕੇ ਇਹ ਮਤ ਟਿਕਾ ਦਿੱਤੀ, ਇਹ ਗੁਣ ਟਿਕਾ ਦਿੱਤੇ, ਸੱਚਮੁੱਚ ਹੀ ਉਹ ਲਗਾਤਾਰ ਇਸ ਸੋਹਲੇ ਨਾਲ ਸਾਂਝ ਬਣਾਈ ਰੱਖਦੇ ਹਨ। ਗਰੀਬ ਨਵਾਜ ਆਖਦੇ ਆ ਫਿਰ ਹੋਰ ਉਸ ਤੋਂ ਅੱਗੇ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਇੱਕ ਉਹ ਵੀ ਨੇ ਜਿਹੜੇ ਗੱਲਾਂ ਬਾਤਾਂ ਕਰ ਛੱਡਦੇ ਨੇ, ਬਥੇਰੇ ਨੇ ਗੱਲਾਂ ਕਰਨ ਵਾਲੇ। ਸਤਿਗੁਰੂ ਦੀ ਬਾਣੀ ਇੱਥੋਂ ਤੱਕ ਵੀ ਆਖ ਦਿੰਦੀ ਹੈ, ਗੱਲਾਂ ਵਾਲੇ ਹੈਣ ਘਨੇਰੇ ਛੱਡ ਨਾ ਸਕਦਾ ਕੋਈ। ਬੜੀਆਂ ਗੱਲਾਂ ਲੋਕ ਕਰਦੇ ਨੇ, ਬਹੁਤ ਸਾਰੀਆਂ ਬਾਤਾਂ ਪਾਉਂਦੇ ਨੇ, ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਵੀ ਆ ਜਾਂਦੀਆਂ, ਦੇਖੋ ਜੀ ਬਾਣੀ ਦਾ ਪ੍ਰਚਾਰ ਨਹੀਂ, ਬਾਣੀ ਦੀ ਸਮਝ ਨਹੀਂ ਲੱਗਦੀ, ਬਾਣੀ ਨੂੰ ਕੌਣ ਪੜੇ ਜੀ, ਕਿਹੜਾ ਇੰਨੀਆਂ ਗੱਲਾਂ ਕਰੇ, ਸਾਰੀਆਂ ਨਹੀਂ ਕੀਤੀਆਂ ਜਾ ਸਕਦੀਆਂ, ਸਮਾਜ ਨਾਲ ਵੀ ਰਲ ਕੇ ਚੱਲਣਾ ਪੈਂਦਾ, ਕੁਝ ਸਮਾਜ ਦੀਆਂ ਗੱਲਾਂ ਵੀ ਕਰਨੀਆਂ ਪੈਂਦੀਆਂ। ਗੁਰੂ ਸਵਾਰਿਓ ਸਮਾਜ ਦੀਆਂ ਹੀ ਗੱਲਾਂ ਬਾਣੀ ਨੇ ਕੀਤੀਆਂ, ਬਾਣੀ ਨੇ ਸਮਾਜ ਤੋਂ ਤੋੜਿਆ ਨਹੀਂ, ਬਾਣੀ ਨੇ ਸਮਾਜ ਤੋਂ ਦੂਰ ਨਹੀਂ ਕੀਤਾ, ਸਗੋਂ ਗੁਰਬਾਣੀ ਨੇ ਤਾਂ ਸਮਾਜ ਦੀ ਸੋਹਣੀ ਸਿਰਜਣਾ ਦੀ ਗੱਲ ਕੀਤੀ ਹੈ, ਗੁਰਬਾਣੀ ਨੇ ਤਾਂ ਸੋਹਣੇ ਸਮਾਜ ਵਿੱਚ ਜਿਉਣਾ ਸਿਖਾਇਆ ਹੈ, ਸਮਾਜ ਨੂੰ ਸੋਹਣਾ ਬਣਾ ਕੇ ਅਸੀਂ ਆਪਣਾ ਜੀਵਨ ਕਿਵੇਂ ਸੋਹਣਾ ਬਣਾ ਸਕਦੇ ਹਾਂ। ਗੁਰਬਾਣੀ ਸਾਨੂੰ ਸਮਾਜ ਤੋਂ ਤੋੜਦੀ ਨਹੀਂ, ਵੱਖਰੀ ਗੱਲ ਹੈ, ਅਸੀਂ ਗੁਰਬਾਣੀ ਵਾਲਾ ਸੱਭਿਆਚਾਰ ਅਜੇ ਤੱਕ ਆਪਣੇ ਵਿੱਚ ਲਾਗੂ ਹੀ ਨਹੀਂ ਕਰ ਸਕੇ, ਗੁਰਬਾਣੀ ਵਾਲਾ ਸੱਭਿਆਚਾਰ ਅਸੀਂ ਆਪਣੇ ਵਿੱਚ ਬਣਾ ਹੀ ਨਹੀਂ ਸਕੇ, ਲਗਾਤਾਰ ਗੁਰਬਾਣੀ ਨਾਲੋਂ ਵਿੱਥ ਪੈਣ ਕਰਕੇ ਇਹ ਸੱਭਿਆਚਾਰ ਸਾਡੇ ਵਿੱਚੋਂ ਗਵਾਚਦਾ ਜਾਂਦਾ ਹੈ। ਗੁਰਬਾਣੀ ਦੇ ਬਣੇ ਹੋਏ ਮੁਹਾਵਰੇ ਅੱਜ ਸਾਨੂੰ ਵਿਸਰਦੇ ਜਾਂਦੇ, ਕਿਵੇਂ ਕਰਨਾ, ਦੇਖੋ ਕਿੰਨਾ ਨਿਗਾਰ ਅੱਜ ਤੱਕ ਹੈ ਸਾਡੇ ਅੰਦਰ। ਕਈ ਵਾਰੀ ਸਾਡੇ ਆਮ ਸਮਾਜ ਵਿੱਚ ਕਈ ਵਾਰੀ ਮਜ਼ਾਕ ਦੇ ਤੌਰ ਤੇ ਜਾਂ ਕਈ ਵਾਰੀ ਲੜਦੇ ਲੜਦੇ ਇੱਕ ਦੂਜੇ ਨੂੰ ਇਹ ਬੋਲ ਆਮ ਤੌਰ ਤੇ ਸਾਡੇ ਪੰਜਾਬੀ ਸਮਾਜ ਵਿੱਚ ਸੁਣਨ ਨੂੰ ਮਿਲ ਜਾਂਦੇ ਹੈ। ਜਦੋਂ ਕੋਈ ਇੱਕ ਦੂਜੇ ਨੂੰ ਉੱਚਾ ਨੀਵਾਂ ਮੰਦਾ ਬੋਲ ਰਿਹਾ ਹੋਵੇ ਤਾਂ ਆਮ ਤੌਰ ਤੇ ਇਹ ਬੋਲ ਮਿਲਣਗੇ, ਤੈਨੂੰ ਸੁਣਾਵਾਂ ਸਲੋਕ, ਜਾਂ ਫਿਰ ਆਖਣਗੇ ਤੂੰ ਸੁਣ ਲਿਆ ਸਲੋਕ। ਅਸਲ ਵਿੱਚ ਇਹ ਸਲੋਕ ਸ਼ਬਦ ਗੁਰਬਾਣੀ ਦੇ ਵਿੱਚੋਂ, ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਅਸੀਂ ਸਲੋਕ ਪੜਾਂਗੇ, ਗੁਰਬਾਣੀ ਵਿਚਲੇ ਬਾਕੀ ਗੁਰੂ ਸਾਹਿਬਾਨ ਦੇ ਸਲੋਕ ਪੜਾਂਗੇ, ਜਿਹੜੇ ਸਿੱਧਾ ਸਾਡੇ ਇਸ ਆਲੇ ਦੁਆਲੇ ਦੇ ਪਖੰਡ ਤੇ, ਕਰਮ ਕਾਂਡ ਤੇ, ਆਲੇ ਦੁਆਲੇ ਪਏ ਹੋਏ ਜੰਜਾਲ ਤੇ, ਮਨਮਤ ਤੇ ਸਿੱਧਾ ਵਾਰ ਕਰਦੇ ਹਨ ਉਹ ਸਲੋਕ, ਉਹਨਾਂ ਸਲੋਕਾਂ ਦੇ ਪਰਥਾਏ ਅੱਜ ਸਾਡੇ ਵਿੱਚੋਂ ਬਾਣੀ ਨਿਕਲ ਗਈ, ਬਾਣੀ ਵਿਸਰ ਗਈ, ਬਾਣੀ ਦੀ ਜਗ੍ਹਾ ਤੇ ਅਸੀਂ ਮੰਦੇ ਬੋਲ ਤੇ ਹੋਰ ਕੁਰੀਤੀਆਂ ਵਿੱਚ ਇਹਨਾਂ ਗੱਲਾਂ ਨੂੰ ਸ਼ਾਮਲ ਕਰ ਲਿਆ। ਮੁਹਾਵਰਾ ਬਾਣੀ ਦਾ ਸੀ, ਮੈਂ ਤੈਨੂੰ ਸਲੋਕ ਸੁਣਾਵਾਂ, ਤੂੰ ਸੁਣ ਲਿਆ ਸਲੋਕ, ਪਰ ਹੁਣ ਬਾਣੀ ਨਾ ਹੋਣ ਕਰਕੇ ਉਹਦੇ ਪਿੱਛੇ ਭਾਵਨਾ ਮੰਦੀ ਆ ਗਈ, ਉਹਦੇ ਪਿੱਛੇ ਦੂਜਿਆਂ ਨਾਲ ਮੰਦਾ ਬੋਲਣਾ, ਉੱਚਾ ਨੀਵਾਂ ਬੋਲਣਾ, ਜਿੱਥੇ ਆਪਣੇ ਜੀਵਨ ਵਿੱਚ ਗਿਰਾਵਟ ਪੈਦਾ ਕਰਦਾ ਹੈ ਉੱਥੇ ਦੂਜਿਆਂ ਦੇ ਜੀਵਨ ਵਿੱਚ ਵੀ ਗਿਰਾਵਟ ਪੈਦਾ ਕਰਦਾ। ਸਤਿਗੁਰੂ ਆਖਦੇ ਨਹੀਂ, ਅਸਾਂ ਤਾਂ ਗੁਰਬਾਣੀ ਦੇ ਅਨੁਸਾਰ ਜਿਉਂਦਿਆਂ ਹੋਇਆ ਇਸ ਗੁਰਬਾਣੀ ਦੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਲਾ, ਗੱਲਾਂ ਬੜੀਆਂ ਹੋ ਰਹੀਆਂ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਜਿਹੜਾ ਖੁਸ਼ੀ ਦਾ ਗੀਤ ਸਤਿਗੁਰੂ ਨੇ ਸੁਣਾਇਆ ਹੈ, ਆਓ ਭਾਈ ਇਸ ਨੂੰ ਜੀਵਨ ਵਿੱਚ ਧਾਰਨ ਕਰੀਏ, ਇਸ ਨੂੰ ਆਪਣੇ ਜੀਵਨ ਦਾ ਅੰਗ ਬਣਾਈਏ। ਇਹ ਸਤਿਗੁਰੂ ਦਾ ਖੁਸ਼ੀ ਦਾ ਗੀਤ, ਇਹ ਖੁਸ਼ੀ ਦਾ ਮੰਗਲ, ਇਹ ਆਨੰਦ ਦੇਣ ਵਾਲਾ, ਸੋਹਣਾ ਜੀਵਨ ਬਣਾ ਦੇਣ ਵਾਲਾ, ਚੰਗੇ ਸਮਾਜ ਦੀ ਸਿਰਜਣਾ ਕਰਨ ਵਾਲਾ ਖੁਸ਼ੀ ਦਾ ਗੀਤ ਗਾਇਆ ਕਰੀਏ, ਉਹ ਗੀਤਾਂ ਤੋਂ ਖਹਿੜਾ ਛਡਾਉਣ ਦਾ ਯਤਨ ਕਰੀਏ, ਜਿਹੜੇ ਗੀਤਾਂ ਬਾਬਤ ਸਤਿਗੁਰੂ ਦੀ ਬਾਣੀ ਨੇ ਵੀ ਕਹਿਤਾ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਐਸੇ ਗੀਤ, ਐਸੀਆਂ ਧੁਨੀਆਂ, ਐਸੇ ਢੰਗ ਤਰੀਕੇ, ਐਸੇ ਬੋਲ ਜਿਹੜੇ ਮੇਰੇ ਕੰਨਾਂ ਵਿੱਚ ਪੈਣ ਸਾਕਤ ਦੇ, ਔਰ ਮੈਨੂੰ ਰੱਬ ਤੋਂ ਗੁਰੂ ਤੋਂ ਦੂਰ ਕਰ ਦੇਣ, ਇਹੋ ਜਿਹੇ ਬੋਲ ਮੇਰਿਆਂ ਕੰਨਾਂ ਵਿੱਚ ਨਾ ਪੈਣ। ਸਿੱਖ ਨੇ ਇਹਨਾਂ ਗੁਣਾਂ ਤੇ ਪਹਿਰਾ ਦੇਣਾ ਹੈ, ਸਤਿਗੁਰੂ ਦੇ ਇਹਨਾਂ ਉਪਦੇਸ਼ਾਂ ਵੱਲ ਧਿਆਨ ਦੇ ਕੇ ਸਤਿਗੁਰੂ ਦੇ ਇਸ ਖੁਸ਼ੀ ਦੇ ਗੀਤ ਸੋਹਲੇ ਵਿੱਚ ਸ਼ਾਮਲ ਹੋਣਾ ਹੈ। ਗੁਰੂ ਨਾਨਕ ਸਾਹਿਬ ਦਾ ਹੁਕਮ ਜਾਂਦੇ ਜਾਂਦੇ ਚੇਤੇ ਕਰ ਲਈਏ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ, ਹਉ ਵਾਰੀ ਜਿਤ ਸੋਹਲੈ ਸਦਾ ਸੁਖ ਹੋਏ। ਸਤਿਗੁਰੂ ਜੀ ਕਿਰਪਾ।

0: उस्तत निंदिया नाहे जे कंचन लोहो समान, कहो नानक सुनरे मना, मुक्त ताहे ते जान। उस्तत निंदिया नाहे जे कंचन लोहो समान, कहो नानक सुन रे मना, मुक्त ताहे ते जा। वाहे गुरु जी का खालसा, वाहे गुरु जी की फतेह। परम सम्मान योग जुगो जुग अटल, साहिब श्री गुरु ग्रंथ साहिब सचे पातशाह जी महाराज और आप समूह सरवण करन वाली साध संगत, कल सतगुरु गुरु तेग बहादुर साहिब जी महाराज हजूर दे अमृत शलोक 13, 14 और 15 दा पाठ आप जी ने सरवण कीता। एक शलोक दी विचार गुरु आशीष नाल आपां करन दा यतन कीता। पावां ए 3 शलोक इकट्ठे ही पढ़े, पर जदो इन्हां शलोकां दी विचार विच होर गहराई विच जान दा यतन करिए ते एक एक शलोक दी विचार करनी अत लाजमी सी। आओ उस लड़ी नूं जो कल आपां प्रारंभ कीती सी उस तों अगे आपां विचार कर सकीए। सतगुरु गुरु नानक साहिब महाराज जी दी जोत दे मालिक सतगुरु गुरु तेग बहादुर जी महाराज, आप बख्शिश कृपालता करो, हजूर आप विच वर्त के अपने इना अमृत बचना दी विचार प्रेम भावना शरदा नाल आप ही करा लवो, प्यार अदब सहित उचारण करो जी। सतनाम वाहे गुरु साहिब जीओ, फिर उचारण करो जी सतनाम श्री वाहे गुरु साहिब जीओ। कल सतगुरु जी दे इस अमृत बचन दी विचार आपां कर रहे सी। सुख दुख जह परसै नहीं, लोभ मोह अभिमान, कहो नानक सुन रे मना, सो मूर्त भगवान। जिस विच सतगुरां ने उस जीवन दा, उस पवित्र रूह दा, गुरमुख दा, गुरसिख दा, महापुरख दा जिक्र कीता कि जिस उपर दुख सुख आंदे जरूर ने पर उन्हां दे अंदर नूं उस स्पर्श नहीं करदे। 5 गल्लां कल कहियां सन, 1 सुख, 2 दुख, 3 लोभ, 4 मोह और 5 अभिमान। ये 5 चीजां जे आउंदियां ने ते उन्हां दे अंदर नूं परस नहीं सकदियां, प्रभावित नहीं करदियां। ते सतगुरु गुरु तेग बहादुर महाराज कहिंदे आ कि हे मेरे मना तू ध्यान नाल सुन, ओ भगवान दी, करतार दी, परमात्मा दी, प्रभु दी साकार मूर्त ने, उन्हां दा स्वरूप ने कि जिन्हां दे अंदर ये 5 चीजां रंचक मात्र भी अपना असर नहीं पाउंदी। कल खास करके दुख सुख संबंधी बेनती कीती। उस लड़ी नूं दास अज अगे अर्ज करनी चाहुंदा कि देखो दुख और सुख ये जिंदगी दा अनिखड़वां अंग है। भावें असीं इहदी विचार प्रमाण दे के इतिहास राही अज भी यतन करांगे, पर मैं सच कहना सतगुरु दे हजूर के प्यारियो ये गल्लां करनियां बहुत सुखियां जे, ਵਿਚਾਰ ਕਰ ਲੈਣੀ, ਚਲੋ ਪਰਮਾਤਮਾ ਦੀ ਦਇਆ, ਪਰ ਸੱਚ ਇਹ ਵੇ ਇੰਨਾ ਵੱਡਾ ਜੀਵਨ, ਇੰਨਾ ਉੱਚਾ ਜੀਵਨ, ਇੰਨੀ ਅਡੋਲਤਾ ਜਿਸ ਉੱਪਰ ਪਰਮਾਤਮਾ ਦਾ ਤਰਸ ਦਇਆ ਕਿਰਪਾ ਹੋਵੇ ਉਹੀ ਇਸ ਅਵਸਥਾ ਨੂੰ ਮਾਣਦਾ ਹੈ। ਪਰ ਇਹ ਚ ਕੋਈ ਸ਼ੱਕ ਨਹੀਂ, ਜੇ ਬਹੁ ਗਿਣਤੀ ਇਸ ਸ਼ਬਦ ਅਨੁਸਾਰ ਨਹੀਂ ਉਹਨਾਂ ਦਾ ਜੀਵਨ, ਪਰ ਪਿਆਰਿਓ ਇਸ ਬ੍ਰਹਿਮੰਡ ਵਿੱਚ, ਇਸ ਸੰਸਾਰ ਵਿੱਚ ਕਿਤੇ ਨਾ ਕਿਤੇ ਇੱਕ ਅੱਧਾ ਨਾਈ ਰਸੀਆੜਾ ਬੈਠਾ ਹੈ ਜਿਸ ਨੂੰ ਪਰਮਾਤਮਾ ਨੇ ਇਹੋ ਜਿਹਾ ਜੀਵਨ ਦੀ ਦਾਤ ਦਿੱਤੀ। ਕੱਲ ਅਰਜ ਕੀਤੀ ਸੁੱਖ ਤੇ ਦੁੱਖ, ਥੋੜਾ ਜਿਹਾ ਇਹਨੂੰ ਆਪਾਂ ਹੋਰ ਵਾਚੀਏ, ਇਹੀ ਅੱਗੇ ਚੱਲੇਗਾ। ਉਸਤਤ ਨਿੰਦਿਆ ਨਾਲ ਵੀ ਇਹਦਾ ਹੀ ਸੰਬੰਧ ਰਹਿਣਾ ਹੈ। ਅਸਲ ਚ ਸੁੱਖ ਕੀ ਹੈ ਕਿ ਜਿਹੜੀ ਚੀਜ਼, ਜਿਹੜੀ ਗੱਲ, ਜਿਹੜਾ ਮਨੁੱਖ, ਜਿਹੜੀ ਵਸਤੂ, ਫਿਰ ਇਹ ਸ਼ਬਦ ਸੁਣਿਓ, ਕੋਈ ਵੀ ਚੀਜ਼, ਕੋਈ ਵੀ ਖਿਆਲ, ਕੋਈ ਵੀ ਇਨਸਾਨ, ਕੋਈ ਵੀ ਵਸਤੂ ਜਿਹੜੀ ਮੇਰੇ ਅਨੁਕੂਲ ਹੈ ਉਹ ਸੁਖਦਾਈ ਹੈ, ਤੇ ਜਿਹੜੀ ਮੇਰੇ ਮਨ ਦੇ ਪ੍ਰਤੀਕੂਲ ਹੈ ਸੱਚ ਇਹ ਵੇ ਉਹ ਦੁਖਦਾਈ ਹੈ। ਫਿਰ ਅਰਜ਼, ਜਿਹੜੀ ਮੇਰੇ ਅਨੁਕੂਲ ਹੈ, ਜੋ ਮੈਨੂੰ ਚੰਗਾ ਲੱਗ ਰਿਹਾ ਹੈ, ਮੇਰੇ ਮਨ ਦੇ ਅਨੁਸਾਰ ਜੋ ਹੈ ਉਹ ਸੁੱਖ ਹੈ ਮੇਰੇ ਲਈ, ਤੇ ਜਿਹੜਾ ਮੇਰੇ ਮਨ ਦੇ ਪ੍ਰਤੀਕੂਲ ਹੈ, ਅਨੁਕੂਲ ਨਹੀਂ ਪ੍ਰਤੀਕੂਲ ਹੈ, ਪਿਆਰੇ ਉਹੀ ਤਾਂ ਦੁੱਖ ਹੈ। ਜੇ ਅਸੀਂ ਕੋਈ ਵਸਤੂ ਦੇਖੀਏ, ਇੱਕ ਪਦਾਰਥ ਕਿਸੇ ਵਾਸਤੇ ਸੁਖਦਾਈ ਹੈ, ਪਰ ਉਹ ਪਦਾਰਥ ਮੇਰੇ ਪਾਸ ਨਹੀਂ ਕਿਉਂਕਿ ਮੇਰੇ ਅਨੁਕੂਲ ਨਹੀਂ। ਉਹ ਪਦਾਰਥ ਕਿਸੇ ਰੂਪ ਵਿੱਚ ਵੀ ਹੋ ਸਕਦਾ, ਉਹ ਘਰ ਹੋਵੇ, ਉਹ ਮਕਾਨ ਹੋਵੇ, ਉਹ ਦੁਕਾਨ ਹੋਵੇ, ਉਹ ਬਿਜ਼ਨਸ ਹੋਵੇ, ਉਹ ਮਾਲ ਡੰਗਰ ਹੋਵੇ, ਕੋਈ ਵੀ ਜਿਹੜੀ ਵਸਤੂ, ਜਿਹੜੀ ਚੀਜ਼ ਮੇਰੇ ਕੋਲ ਨਹੀਂ, ਦੂਸਰੇ ਕੋਲ ਹੈ, ਪਰ ਦੂਸਰੇ ਕੋਲ ਉਹ ਸੁਖਦਾਈ ਹੈ ਤੇ ਮੇਰੇ ਵਾਸਤੇ ਉਹ ਦੁਖਦਾਈ ਹੈ, ਕਿਸੇ ਵਾਸਤੇ ਉਹ ਸੁੱਖ ਦਾ ਰੂਪ, ਮੇਰੇ ਵਾਸਤੇ ਉਹ ਦੁੱਖ ਦਾ ਰੂਪ ਹੋਵੇਗੀ ਕਿਉਂਕਿ ਉਹ ਮੇਰੇ ਪਾਸ ਨਹੀਂ, ਮੇਰੇ ਅਨੁਕੂਲ ਨਹੀਂ। ਪਰ ਜ਼ਰੂਰੀ ਨਹੀਂ ਕਿ ਜਿਹੜੀ ਚੀਜ਼ ਮੇਰੇ ਅਨੁਕੂਲ ਨਹੀਂ ਉਹ ਦੁਖਦਾਈ ਹੀ ਹੁੰਦੀ ਹੈ। ਹੈ ਵਾਹਿਗੁਰੂ ਜੀ, ਉਹ ਮੇਰੇ ਵਾਸਤੇ ਦੁਖਦਾਈ ਹੈ ਪਰ ਦੂਸਰੇ ਵਾਸਤੇ ਤਾਂ ਉਹ ਸੁਖਦਾਈ। ਜਿਹੜੀ ਵਸਤੂ ਮੇਰੇ ਅਨੁਕੂਲ ਨਹੀਂ, ਮੰਨ ਲਓ ਕਿਸੇ ਆਦਮੀ ਦੇ ਖਿਆਲ ਨੇ, ਵਿਚਾਰ ਨੇ, ਉਹ ਮੇਰੇ ਅਨੁਸਾਰ ਠੀਕ ਨਹੀਂ, ਮੇਰੇ ਅਨੁਕੂਲ ਨਹੀਂ, ਉਹ ਮੇਰੇ ਵਾਸਤੇ ਦੁਖਦਾਈ ਨੇ। ਕੋਈ ਇਨਸਾਨ ਹੈ, ਉਹ ਮੇਰੇ ਅਨੁਕੂਲ ਨਹੀਂ, ਸੱਚ ਇਹ ਵੇ ਕਿ ਉਹ ਮੇਰੇ ਵਾਸਤੇ ਦੁਖਦਾਈ ਹੈ। ਬਸ ਸੁੱਖ ਤੇ ਦੁੱਖ ਦੀ ਕਹਾਣੀ ਇੰਨੀ ਕੁ ਹੈ ਕਿ ਜਿਹੜੀ ਚੀਜ਼ ਮੇਰੇ ਮਨ ਦੇ ਅਨੁਕੂਲ ਹੈ ਉਹ ਮੈਨੂੰ ਸੁੱਖ ਲੱਗਦੀ ਹੈ, ਜਿਹੜੀ ਮੇਰੇ ਪ੍ਰਤੀਕੂਲ ਹੈ ਉਹ ਮੈਨੂੰ ਦੁੱਖ ਲੱਗਦੀ ਹੈ। ਪਰ ਪਰਮਾਤਮਾ ਦੀ ਇਬਾਦਤ ਵਿੱਚ ਜੁੜੀ ਕੋਈ ਆਤਮਾ, ਸੱਚ ਇਹ ਵੇ ਉਹਦੇ ਲਈ ਨਾ ਕੁਝ ਅਨੁਕੂਲ ਨਾ ਕੁਝ ਪ੍ਰਤੀਕੂਲ, ਉਹਦੀ ਸੁਰਤ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਦੇ ਵਿੱਚ ਹੀ ਜੁੜੀ। ਕੱਲ ਵੀ ਮੈਂ ਆਪ ਨੂੰ ਇੱਕ ਅਰਜ਼ ਕੀਤੀ ਸੀ ਕਿ ਇਹ ਕੇਵਲ ਹੱਠ ਕਰਕੇ ਨਹੀਂ, ਅਸਲ ਚ ਇਹ ਉਸ ਪਰਮ ਅਵਸਥਾ ਵਿੱਚ ਪਹੁੰਚਿਆ ਹੋਇਆ ਦਾ ਜੀਵਨ ਹੈ ਜਿੱਥੇ ਦੁੱਖ ਸੁੱਖ ਆਉਂਦਾ ਹੈ, ਪਰ ਸੁਰਤ ਵਿੱਚ ਤਾਕਤ ਇੰਨੀ ਜ਼ਿਆਦਾ ਹੈ ਕਿ ਉਸ ਦੁੱਖ ਦਾ ਪ੍ਰਭਾਵ ਪੈਣ ਹੀ ਨਹੀਂ ਦਿੰਦੀ। ਚਲੋ ਅੱਜ ਦੇ ਇਸ ਸਾਰਾ ਜਿਹੜਾ ਵਾਤਾਵਰਨ ਬਣਿਆ ਪਿਆ ਹੈ, ਅਸੀਂ ਅਕਸਰ ਸੁਣਨੇ ਪਏ ਹਾਂ ਕਿ ਜਿਸ ਦੇ ਸਰੀਰ ਦੀ ਇਮਿਊਨਿਟੀ, ਜਿਸ ਦੇ ਸਰੀਰ ਅੰਦਰ ਤਾਕਤ ਹੈ ਰੋਗ ਨਾਲ ਲੜਨ ਦੀ, ਰੋਗ ਉਹਦੇ ਤੇ ਆਉਂਦਾ ਹੈ ਤੇ ਸੱਚਮੁੱਚ ਉਹ ਰੋਗ ਨੂੰ ਜਿੱਤ ਜਾਂਦਾ ਹੈ। ਰੋਗ ਆਇਆ, ਇੱਕ ਦਾ ਅੰਦਰ ਰੋਗ ਨੂੰ ਜਿੱਤ ਗਿਆ, ਇੱਕ ਤੇ ਰੋਗ ਆਇਆ ਉਹਦੀ ਮੌਤ ਦਾ ਕਾਰਨ ਬਣ ਗਿਆ। ਪਰ ਦੁੱਖ ਸੁੱਖ ਵੀ ਇਸ ਤਰ੍ਹਾਂ ਪਿਆਰਿਓ, ਇੱਕ ਤੇ ਆਉਂਦਾ ਉਹਦਾ ਮੁਕਾਬਲਾ ਕਰ ਜਾਂਦਾ ਸੁਰਤ ਕਰਕੇ, ਇੱਕ ਤੇ ਆਉਂਦਾ ਉਹ ਬੰਦੇ ਦੀ ਸੁਰਤ ਨੂੰ ਨਾਲ ਰੋੜ ਕੇ ਲੈ ਜਾਂਦਾ। ਬਸ ਆਹ ਕੁਝ ਕਹਾਣੀ ਹੈ ਸਾਡੇ ਮਨ ਦੀ। ਜੋ ਅਨੁਕੂਲ ਹੈ ਉਹ ਸੁੱਖ ਹੈ, ਜੋ ਪ੍ਰਤੀਕੂਲ ਹੈ ਉਹ ਦੁੱਖ ਹੈ। ਇਹਦੇ ਵਿੱਚੋਂ ਮਿੱਤਰ ਤੇ ਦੁਸ਼ਮਣ ਨਿਕਲਦਾ ਹੈ, ਇਹਦੇ ਵਿੱਚੋਂ ਉਸਤਤ ਤੇ ਨਿੰਦਿਆ ਨਿਕਲਦੀ ਹੈ, ਇਹਦੇ ਵਿੱਚੋਂ ਖਰਕ ਤੇ ਸੋਗ ਨਿਕਲਦਾ ਹੈ। ਜਿਹੜੇ ਅੰਮ੍ਰਿਤ ਬਚਨ ਚੱਲਦੇ ਪਏ, ਜੋ ਮੇਰੇ ਅਨੁਕੂਲ ਹੈ ਉਹ ਉਸਤਤ ਹੈ, ਜੋ ਮੇਰੇ ਪ੍ਰਤੀਕੂਲ ਹੈ ਉਹ ਨਿੰਦਿਆ ਹੈ, ਜੋ ਮੇਰੇ ਅਨੁਕੂਲ ਹੈ ਉਹ ਹਰਕ ਹੈ, ਜੋ ਮੇਰੇ ਪ੍ਰਤੀਕੂਲ ਹੈ ਉਹ ਸੋਗ ਹੈ। ਮੈਂ ਬੇਨਤੀ ਕਰਾਂ, ਹਜ਼ੂਰ ਨੇ ਕਿਹਾ ਕਿ ਸੁੱਖ ਦੁੱਖ ਜੈ ਪਰਸ਼ੈ ਨਹੀਂ, ਜਿਹਦੇ ਉੱਤੇ ਸੁੱਖ ਔਰ ਦੁੱਖ ਅੰਦਰ ਨੂੰ ਸਪਰਸ਼ ਨਹੀਂ ਕਰਦੇ, ਜਿਨ੍ਹਾਂ ਦੇ ਅੰਦਰ ਨਹੀਂ ਕੀਤਾ। ਪਿਆਰੇ, ਉਹਨਾਂ ਬਾਣੀ ਚ ਪਰਮਾਤਮਾ ਦੀ ਦਇਆ ਨਾਲ ਹੰਕਾਰ ਨਾਲ ਨਹੀਂ, ਉਹਨਾਂ ਸੱਚੀ ਮੁੱਚੀ ਬੜੇ ਮਾਣ ਨਾਲ ਕਿਹਾ। ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦਾ ਇਹ ਬਚਨ ਬੇਗਮ ਪੁਰਾ ਸ਼ਹਿਰ ਕੋ ਨਾ, ਉਹ ਆਈ ਤਾਂ ਵਸਦਾ ਹੈ ਕਿ ਸੁਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਹੁਣ ਇਸ ਅੰਮ੍ਰਿਤ ਸ਼ਬਦ ਨੂੰ ਜੋ ਸਾਹਿਬ ਜੀ ਭਗਤ ਰਵਿਦਾਸ ਸਾਹਿਬ ਕਹਿ ਰਹੇ ਆ, ਉਹਨਾਂ ਦਾ ਬਚਨ ਕਹਿ ਬੇਗਮ ਪੁਰਾ ਸ਼ਹਿਰ ਕੋ ਨਾਮ, ਉਹ ਸ਼ਹਿਰ ਦਾ ਕਹਿੰਦੇ ਨੇ ਮੈਂ ਵਸਨੀਕ ਹਾਂ, ਇੱਥੇ ਉਹਨਾਂ ਨੇ ਕਿਹਾ ਕੋਈ ਦੂਸਰਾ। ਉਸ ਅਵਸਥਾ ਵਿੱਚ ਖੇਡਣ ਵਾਲਿਆਂ ਕਿਹਾ ਪਿਆਰਿਓ ਮੈਂ ਉਸ ਸ਼ਹਿਰ ਦਾ ਵਸਨੀਕ ਹਾਂ ਜਿੱਥੇ ਬੇਗਮ, ਜਿੱਥੇ ਗਮ ਨਾਂ ਦੀ ਕੋਈ ਚੀਜ਼ ਨਹੀਂ, ਚਿੰਤਾ ਨਾਂ ਦੀ ਕੋਈ ਚੀਜ਼ ਨਹੀਂ। ਬੇਗਮ ਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋਹ ਨਹੀਂ ਤੈ ਠਾਉ, ਨਾ ਤਸਵੀਚ ਖਰਾਜ ਨਾ ਮਾਲ, ਨਾ ਉੱਥੇ ਚਿੰਤਾ ਨਾ ਉੱਥੇ ਝੋਰਾ, ਨਾ ਉੱਥੇ ਕੋਈ ਟੈਕਸ, ਨਾ ਉੱਥੇ ਕੋਈ ਚੋਰ, ਨਾ ਕੋਈ ਘਬਰਾਹਟ। ਕਿੱਡੀ ਉੱਚੀ ਸੁਰਤ ਕਿਹੜੇ ਮੰਡਲਾਂ ਦੀ ਖੇਡ ਹੈ ਜੀ। ਬੇਗਮ ਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋਹ ਨਹੀਂ ਤੈ ਠਾਉ, ਨਾ ਤਸਵੀਚ ਖਰਾਜ ਨਾ ਮਾਲ, ਖੌਫ ਨਾ ਕਤਾ ਨਾ ਤਰਸ ਜਵਾਲ। ਅੱਗੇ ਭਗਤ ਜੀ ਕਹਿੰਦੇ ਅਬ ਮੈਂ ਖੂਬ ਵਤਨ ਗਏ ਭਾਈ, ਕਹਿੰਦੇ ਮੇਰਾ ਵਤਨ ਮੇਰੀ ਉਹ ਥਾਂ ਜਿੱਥੇ ਮੈਂ ਰਹਿ ਰਿਹਾ। ਗੁਰਮੁਖੋ ਰਹਿ ਤਾਂ ਉਹ ਬਨਾਰਸ ਰਹਿ ਰਹੇ ਸਾਂ, ਬਨਾਰਸ ਵਿੱਚ ਤਾਂ ਸਭ ਕੁਝ ਵੀ ਉਦੋਂ ਹੁੰਦਾ ਸੀ। ਉਹ ਕਹਿੰਦੇ ਮੈਂ ਉਸ ਥਾਂ ਤੇ ਰਹਿੰਦਾ ਜਿੱਥੇ ਚੋਰ ਕੋਈ ਨੀ, ਜਿੱਥੇ ਕੋਈ ਡਾਕੂ ਨੀ, ਜਿੱਥੇ ਕੋਈ ਟੈਕਸ ਨਹੀਂ, ਜਿੱਥੇ ਕੋਈ ਚਿੰਤਾ ਨਹੀਂ, ਪਰ ਉਸੇ ਸ਼ਹਿਰ ਚ ਬੈਠਾ। ਭਗਤ ਕਬੀਰ ਸਾਹਿਬ ਕਹਿ ਰਿਹਾ ਕਿ ਇਹ ਖਰਕੇ ਸੰਤਨ ਆਖੀਆਂ ਬਾਨਾਰਸ ਕੇ ਠੱਗ, ਉਹਨਾਂ ਨੂੰ ਕੁਝ ਹੋਰ ਵੀ ਦਿਸਦਾ ਪਿਆ। ਅਸਲ ਚ ਕੀ ਹੈ ਕਿ ਜਿਹੜੀ ਇਹ ਅਵਸਥਾ ਹੈ, ਅਸਲ ਚ ਬੰਦੇ ਦੇ ਅੰਦਰ ਦੀ ਇਹ ਪਰਮੇਸ਼ਵਰ ਦੀ, ਮੈਂ ਕੱਲ ਵੀ ਸ਼ਬਦ ਵਰਤਿਆ ਅੱਜ ਵੀ, ਇਹ ਸੁਰਚ ਦੀ ਮਤ ਦੀ ਉੱਚਮਤਾ ਹੈ, ਸੁਰਤ ਦੀ ਅਡੋਲਤਾ ਹੈ। ਤਾਂ ਮੈਂ ਖੂਬ ਵਤਨ ਗਏ ਭਾਈ, ਉਹਾਂ ਖੈਰ ਸਦਾ ਮੇਰੇ ਭਾਈ। ਕਹਿੰਦੇ ਮੇਰੇ ਭਰਾਵੋ ਉੱਥੇ ਸਦਾ ਆਨੰਦ ਬਣਿਆ, ਉੱਥੇ ਸਦਾ ਖੈਰ ਬਣੀ ਹੈ, ਉੱਥੇ ਸਦਾ ਖੁਸ਼ੀ ਹੈ। ਸਤਿਗੁਰੂ ਕਹਿੰਦੇ ਨੇ ਉਸ ਦੇ ਅੰਦਰ ਦੁੱਖ ਸੁੱਖ ਆਉਂਦਾ ਜ਼ਰੂਰ ਹੈ, ਪਰ ਅੰਦਰ ਨੂੰ ਉਹ ਪ੍ਰਭਾਵਿਤ ਨਹੀਂ ਕਰ ਸਕਦਾ। ਨਾ ਤਾਂ ਸੁੱਖ ਰੱਬ ਦੀ ਯਾਦ ਭੁੱਲਣ ਦਿੰਦਾ, ਤੇ ਨਾ ਦੁੱਖ ਉਹਦੇ ਅੰਦਰ ਹੀਨਤਾ ਪੈਦਾ ਕਰਦਾ ਹੈ। ਸਤਿਗੁਰੂ ਨੇ ਤਾਂ ਐਸੀ ਬਖਸ਼ਿਸ਼ ਕੀਤੀ, ਫਿਰ ਉਹ ਦੁੱਖ ਸੁੱਖ ਬਾਰੇ ਅਰਦਾਸ ਤਾਂ ਜ਼ਰੂਰ ਕਰਦਾ। ਇਹ ਨਹੀਂ ਕਿ ਪਰਮਾਤਮਾ ਦਾ ਸੇਵਕ ਅਰਦਾਸ ਨਹੀਂ ਕਰਦਾ, ਉਹ ਸੁੱਖ ਵੀ ਉਹਨੂੰ ਦੱਸਦਾ ਹੈ ਤੇ ਦੁੱਖ ਵੀ ਉਸਨੂੰ ਦੱਸਦਾ ਹੈ। ਉਹ ਆਪਣਾ ਅੰਦਰ ਸਾਂਝਾ ਹੀ ਪਰਮਾਤਮਾ ਨਾਲ ਕਰਦਾ। ਮੈਂ ਪਿਛਲੇ ਦਿਨ ਹੀ ਕਿਹਾ ਦੁਨੀਆਂ ਨੂੰ ਦੁੱਖ ਦੱਸੋਗੇ ਤੇ 99% ਬੰਦੇ ਦੁੱਖ ਸੁਣ ਕੇ ਅੱਗੇ ਕਨਵੇ ਕਰਨਗੇ, ਅੱਗੇ ਪਹੁੰਚਾਣਗੇ, ਜਾਂ ਮਜ਼ਾਕ ਉਡਾਣਗੇ, ਜਾਂ ਕਦੀ ਮੌਕਾ ਆਇਆ ਤੇ ਦੁੱਖ ਵਾਲੇ ਦਿਨ ਜ਼ਰੂਰ ਚਿਤਾਰਨਗੇ। ਸੱਚ ਏਵੇਂ ਪਰਮਾਤਮਾ ਉਹਨੂੰ ਸਾਰੀ ਦੁਨੀਆਂ ਆਪਣੇ ਦੁੱਖ ਸੁੱਖ ਫੋਲ ਕੇ ਦੱਸਦੀ ਏ। ਉਹ ਮਾਂ ਦਾ ਦੁੱਖ ਪੁੱਤਰ ਨੂੰ ਨਹੀਂ ਦੱਸਦਾ, ਪੁੱਤਰ ਦਾ ਦੁੱਖ ਬਾਪ ਨੂੰ ਨਹੀਂ ਦੱਸਦਾ। ਬਸ ਇੰਨੇ ਵੱਡੇ ਜਿਗਰੇ ਵਾਲਾ ਉਹ ਸਾਰਿਆਂ ਦੇ ਦੁੱਖਾਂ ਨੂੰ ਸੁਣ ਲੈਂਦਾ, ਪਰ ਇੱਕ ਹੋਰ ਕਿਰਪਾ ਕਰ ਦਿੰਦਾ। ਅੱਗੇ ਆਉਣਾ ਇੱਕ ਦਿਨ ਬਚਨ ਕਿ ਜੋ ਸੁੱਖੋ ਚਾਹ ਹੈ ਸਦਾ। ਮੈਂ ਬੇਨਤੀ ਕਰਾਂ ਕੋਈ ਦੁਨੀਆਂ ਵਿੱਚ ਐਸੀ ਚੀਜ਼ ਹੈ ਕਿ ਜਿਸ ਵਿੱਚ ਦੁੱਖ ਪਾਈਏ? ਕੋਈ ਐਸੀ ਮਸ਼ੀਨ ਹੈ ਕਿ ਦੁੱਖ ਪਾਓ ਤੇ ਉਹਦੇ ਬਦਲੇ ਸੁੱਖ ਨਿਕਲੇ? ਚਲੋ ਮੈਂ ਮਸ਼ੀਨ ਲਫ਼ਜ਼ ਵਰਤੇ। ਸਤਿਗੁਰਾਂ ਨੇ ਬਾਣੀ ਚ ਕਿਹਾ, ਕਹਿੰਦੇ ਨੇ ਭਾਈ ਸਿੱਖੋ ਯਾਦ ਰੱਖੋ, ਪਰਮੇਸ਼ਵਰ ਦੇ ਸ਼ਬਦ ਨੂੰ ਗਾਓ, ਪਰਮੇਸ਼ਵਰ ਦੇ ਸ਼ਬਦ ਨੂੰ ਸੁਣੋ ਤੇ ਅੰਦਰੋਂ ਧੁਰ ਉਹਨੂੰ ਪਿਆਰ ਕਰੋ। ਇਹਦਾ ਫਲ ਇਹ ਮਿਲੇਗਾ, ਦੁੱਖਾਂ ਨੂੰ ਪਰਮਾਤਮਾ ਖੋ ਲਏਗਾ ਤੇ ਸੁਰਤ ਦਾ ਉਹ ਸੁੱਖ ਦਏਗਾ ਜਿਹੜਾ ਦੁੱਖ ਵਿੱਚ ਵੀ ਦੁੱਖ ਨੂੰ ਮਹਿਸੂਸ ਨਹੀਂ ਹੋਣ ਦਿੰਦਾ। ਮਹਾਰਾਜ ਜੀ ਦਾ ਬਚਨ ਇਹ ਗਾ ਵੀ ਹੈ, ਸੁਣੀਏ, ਮਨ ਰੱਖੀਏ ਭਾਓ। ਮਹਾਰਾਜ ਨੇ ਕਿਹਾ ਤਿੰਨ ਬਚਨ ਕਰੋ, ਗਾਓ, ਸੁਣੋ, ਬੱਧਾ ਚੱਟੀ ਨਹੀਂ। ਮਨ ਰੱਖੀਏ ਭਾਓ, ਅੰਦਰ ਭਾਵਨਾ ਰੱਖ ਕੇ, ਸ਼ਰਧਾ ਰੱਖ ਕੇ, ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਦੁੱਖ ਪਰ ਹਰ ਤੇਰੇ ਦੁੱਖ ਖੋ ਲਏਗਾ। ਮੈਂ ਬੇਨਤੀ ਕਰਾਂ ਕਿ ਦੇਖੋ ਇੱਥੇ ਸ਼ਬਦ ਸੁੱਖ ਦੁੱਖ ਜੈ ਪਰਸੈ ਨਹੀਂ, ਜਿਹਨੂੰ ਦੁੱਖ ਤੇ ਸੁੱਖ ਨਹੀਂ ਪਰਸਦਾ। ਲੋਭ, ਜ਼ਿੰਦਗੀ ਚ ਬੜੇ ਮੌਕੇ ਹੁੰਦੇ ਨੇ ਲੁਭਾਉਣ ਵਾਲੇ, ਪਰਮੇਸ਼ਵਰ ਕਿਰਪਾ ਕਰੇ। ਸੱਚ ਇਹ ਵੇ ਬੰਦੇ ਦੇ ਡਿੱਗਦਿਆਂ ਕੋਈ ਪਤਾ ਨਹੀਂ ਲੱਗਦਾ। ਕਈ ਵਾਰੀ ਬੰਦਾ ਬਹੁਤ ਕੋਈ ਤਿਆਗ ਦਿੰਦਾ ਹੈ ਤੇ ਕਈ ਵਾਰੀ ਸੱਚੀ ਮੁੱਚੀ 10 ਰੁਪਈਆਂ ਦੀ ਖਾਤਰ ਬੰਦਾ ਇਮਾਨ ਵੇਚ ਬੈਠਦਾ। ਇਹ ਸਿਰਫ ਇੱਕ ਪਰਮਾਤਮਾ ਅੱਗੇ ਅਰਦਾਸ ਕਰੀਏ, ਇਹ ਕਹਿ ਦੇਣਾ ਜੀ ਨੇ ਮੇਰੇ ਅੰਦਰ ਤੇ ਕਦੀ ਤਮਾ ਉੱਠੀ ਨਹੀਂ। ਮਹਾਰਾਜ ਤਾਂ ਕਹਿੰਦੇ ਨੇ ਤੁਸੀਂ ਅਰਦਾਸ ਕਰਿਆ ਕਰੋ ਕਿ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਤੂੰ ਅਰਦਾਸ ਕਰ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਓ। ਸਤਿਗੁਰੂ ਕਹਿੰਦੇ ਨੇ ਸੁੱਖ ਔਰ ਦੁੱਖ, ਉਸ ਤੋਂ ਅੱਗੇ ਅਰਜ ਕੀਤੀ ਲੋਭ, ਕਿਉਂਕਿ ਇਹਦੀ ਡਿਟੇਲ ਨਾਲ ਕਥਾ ਅਗਾਂਹ ਕਰਾਂਗੇ, ਸਲੋਕ ਆਉਣਗੇ ਨਾ ਸੰਬੰਧ, ਮੋਹ ਤੇ ਅਹੰਕਾਰ ਜਿਸ ਅੰਦਰ ਇਹ ਪਰਸਦੇ ਨੇ, ਅੰਦਰ ਅਸਰ ਨਹੀਂ ਕਰਦੇ। ਮਹਾਰਾਜ ਕਹਿੰਦੇ ਸੁੱਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ ਕਹੁ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਹੁਣ ਇਸ ਤੋਂ ਅਗਲਾ ਬਚਨ ਹੈ ਉਸਤਤ ਨਿੰਦਿਆ ਨਾਹੀ ਜੇ, ਇਹਦੇ ਅਖਰੀ ਅਰਥ ਥੋੜੇ ਜੇ, ਕਿਉਂਕਿ ਇਹ ਅੱਜ ਮੈਂ ਤਾਂ ਸ਼ਲੋਕ ਲਿਆ, ਇਹ ਜ਼ਰੂਰੀ ਸੀ। ਨਿੰਦਿਆ ਕੀ ਹੈ, ਕਿਉਂਕਿ ਅੱਜ ਖੇਦ ਨਾਲ ਮੈਂ ਕਹਿ ਰਿਹਾ, ਕਿਸੇ ਨੂੰ ਕੋਈ ਟਾਰਗੇਟ ਬਣਾ ਕੇ ਨਹੀਂ, ਅੱਜ ਸੱਚਮੁੱਚ ਬਾਬਾ ਤੇਰੇ ਸ਼ਬਦਾਂ ਦੇ ਥੱਲੇ ਵੀ ਨਿੰਦਿਆ ਪਰੋਸ ਕੇ ਦਿੱਤੀ ਜਾਂਦੀ ਹੈ, ਤੇਰੇ ਸ਼ਬਦਾਂ ਦੇ ਥੱਲੇ ਲੋਕ ਝੂਠੀ ਉਸਤਤ ਵੀ ਪਰੋਸੀ ਜਾ ਰਹੇ। ਪਰ ਉਸਤਤ ਕੀ ਹੈ, ਨਿੰਦਿਆ ਕੀ ਹੈ, ਅਸੀਂ ਵਾਚਾਂਗੇ ਅੱਜ। ਹਜ਼ੂਰ ਕਹਿੰਦੇ ਉਸਤਤ ਨਿੰਦਿਆ ਨਾਹੀ ਜੇ, ਜਿਸ ਦੇ ਅੰਦਰ ਨਾ ਤਾਂ ਝੂਠੀ ਉਸਤਤ ਹੈ ਤੇ ਨਾ ਉਹ ਕਿਸੇ ਦੀ ਨਿੰਦਿਆ ਕਰਦਾ। ਤੇ ਮਹਾਰਾਜ ਕਹਿੰਦੇ ਅਗਲੀ ਗੱਲ, ਉਹਦੀ ਸੁਰਤ ਇੰਨੀ ਕੁ ਟਿੱਕੀ ਹੈ, ਉਹਦੇ ਸਾਹਮਣੇ ਸੋਨਾ ਤੇ ਲੋਹਾ ਦੋਨੋਂ ਇੱਕੋ ਬਰਾਬਰ। ਉਸਤਤ ਨਿੰਦਿਆ ਨਾਹੇ ਜੇ, ਕੰਚਨ ਲੋਹ ਸਮਾਨ ਸੋਨਾ ਤੇ ਲੋਹਾ ਇੱਕ ਜਿਹਾ, ਕਹੁ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ। ਮਹਾਰਾਜ ਕਹਿੰਦੇ ਮੇਰੇ ਮਨ ਸੁਣ, ਅਸਲ ਵਿੱਚ ਉਹ ਬੰਦੇ ਮੁਕਤ ਨੇ ਜਿਹੜੇ ਉਸਤਤ ਤੇ ਨਿੰਦਿਆ ਤੋਂ ਉੱਪਰ ਉੱਠ ਗਏ, ਜਿਨ੍ਹਾਂ ਸਾਹਮਣੇ ਕੰਚਨ ਤੇ ਲੋ ਸੋਨਾ ਤੇ ਲੋਹਾ ਇੱਕ ਜੈਸਾ ਹੋ ਗਿਆ। ਬਾਣੀ ਜਿਹੜੇ ਪੜ੍ਹਨ ਵਾਲੇ ਸੱਜਣ ਨੇ ਉਹ ਮੇਰੀ ਬੇਨਤੀ ਧਿਆਨ ਨਾਲ ਸੁਣਨਗੇ। ਉਂਜ ਮੈਂ ਹਰ ਰੋਜ਼ ਆਪ ਜੀ ਨੂੰ ਇਹ ਕਹਿ ਰਿਹਾ ਹਾਂ ਜਾਂ ਬੇਨਤੀ ਕਰ ਰਿਹਾ ਵਾਂ ਕਿ ਜਿਹੜੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਕਹਿੰਦੇ ਆ, ਅਸੀਂ ਗੁਰੂ ਨਾਨਕ ਨਾਮ ਲੇਵਾ ਸਿੱਖ ਕਹਿੰਦੇ, ਪਿਆਰਿਓ ਯਾਦ ਰੱਖਿਓ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਕੇਵਲ ਰੋਟੀ ਦਾ ਸਾਧਨ ਨਹੀਂ, ਇਹ ਡੇਰੇ ਚਲਾਉਣ ਲਈ, ਸਿਆਸਤ ਖੇਡਣ ਲਈ, ਜਾਂ ਸਿਰਫ ਇਹਨੂੰ ਗਾਉਣ ਤੱਕ ਤੇ ਗੱਲਾਂ ਤੱਕ ਸੀਮਤ ਨਹੀਂ ਰੱਖਣਾ। ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਉਹ ਥਾਲ ਪਰੋਸਿਆ ਗਿਆ ਜਿਹਦੇ ਵਿੱਚ ਸਤ ਹੈ, ਸੰਤੋਖ ਹੈ, ਵਿਚਾਰ ਹੈ, ਪਰ ਇਹਨਾਂ ਤਿੰਨਾਂ ਦਾ ਆਧਾਰ ਪਰਮਾਤਮਾ ਦਾ ਨਾਮ ਹੈ। ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੇ ਇਸ ਭੋਜਨ ਨੂੰ ਛਕੇਗਾ ਤੇ ਫਿਰ ਕਮਾਈ ਕਰਕੇ ਪਹੁੰਚ ਜਾਏਗਾ, ਮਹਾਰਾਜ ਕਹਿੰਦੇ ਉਸ ਬੰਦੇ ਦਾ ਪਾਰ ਉਤਾਰਾ ਜ਼ਰੂਰ ਹੋਵੇਗਾ। ਅਸੀਂ ਗੁਰਦੇਵ ਦੇ ਬੱਚਿਆਂ ਰੋਜ਼ ਪੜ੍ਹਦੇ ਹਾਂ ਕਿ ਥਾਲ ਵਿੱਚ ਤਿੰਨ ਵਸਤੂ ਪਈ, ਆਹ ਥਾਲ ਭਰਿਆ ਪਿਆ ਹੈ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਸ ਵਸਤੂ ਨੂੰ ਜੇਕਰ ਕੋਈ ਖਾ ਲੈ ਤੇ ਖਾਣ ਤੋਂ ਬਾਅਦ ਪਚਾਏ, ਕਿਉਂਕਿ ਜੇ ਭੋਜਨ ਖੁਰਾਕ ਤਾਕਤ ਵਾਲੀ ਹੋਵੇ, ਕਮਜ਼ੋਰ ਬੰਦਿਆਂ ਨੂੰ ਪਚਦੀ ਨਹੀਂ ਹੁੰਦੀ, ਕਈ ਵਾਰੀ ਸੱਚੀ ਮੁੱਚੀ ਰੁਖਾਨੀਅਤ ਵਿੱਚ ਵੀ ਕਮਜ਼ੋਰ ਸੁਰਤ ਜਿਹੜੀ ਉਹ ਪਚਾ ਨਹੀਂ ਸਕਦੀ, ਉਹ ਵਡਿਆਈ ਰਿਧੀਆਂ ਸਿੱਧੀਆਂ ਵਿੱਚ ਅਟਕੀ ਰਹਿ ਜਾਂਦੀ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਉਹਦਾ ਉਧਾਰ ਹੋਏਗਾ। ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖ ਉਰਤਾਰੋ, ਇਸ ਨੂੰ ਰੋਜ਼ ਆਪਣੇ ਹਿਰਦੇ ਵਿੱਚ ਧਾਰਨ ਕਰ। ਦਾਸ ਨੇ ਇੱਕ ਵਾਰੀ ਕਿਹਾ ਸੀ, ਭਾਵੇਂ ਗੁਰਮੁਖੋ ਕੀਰਤਨੀਓ, ਪ੍ਰਚਾਰਕ ਸੀ, ਪਾਠੀ ਸਿੰਘ, ਕੋਈ ਸੇਵਾਦਾਰ, ਗੁਰਦੁਆਰੇ ਦਾ ਕੋਈ ਪ੍ਰਬੰਧਕ ਹੈ, ਮੈਂ ਇੱਕ ਬੇਨਤੀ ਸਭ ਨੂੰ ਕਰਾਂਗਾ। ਵੇਖੋ ਬੇਨਤੀ ਹੈ, ਮੈਂ ਹੁਕਮ ਨਹੀਂ ਸੁਣਾ ਰਿਹਾ, ਕਿ ਜਿਨ੍ਹਾਂ ਨੇ ਅੱਜ ਤੀਕਰਾਂ ਜਿਹੜੇ ਆਮ ਵੀ ਸੁਣੇ ਆ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਇਸ ਜਨਮ ਵਿੱਚ ਘੱਟੋ ਘੱਟ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਖੁਦ ਪਾਠ ਜ਼ਰੂਰ ਕਰੋ, ਤੇ ਇਸ ਢੰਗ ਨਾਲ ਕਰੋ, ਕਿਸੇ ਦੇ ਖਿਆਲਾਂ ਨੂੰ ਲੈ ਕੇ ਨਾ ਕਰੋ, ਫਿਰ ਇਸ ਨੂੰ ਸੁਣਿਓ। ਜੇ ਪਾਠ ਕਰਨਾ, ਮੈਂ ਤਾਂ ਇੱਕ ਹੋਰ ਅਰਦਾਸ ਵਿੱਚ ਕਹਿੰਦਾ, ਸਤਿਗੁਰੂ ਖਲੋ ਕੇ ਤੂੰ ਉਹ ਸਿੱਖੀ ਦੇ ਜਿਹੜੀ ਤੇਰੀ ਬਾਣੀ ਦਾ ਸ਼ਬਦ ਦੱਸਦਾ ਹੈ, ਤੂੰ ਉਹ ਸਿੱਖੀ ਦੇ ਗੁਰੂ ਗੋਬਿੰਦ ਸਿੰਘ, ਜੋ ਤੁਸੀਂ ਅੰਮ੍ਰਿਤ ਦੀ ਦਾਤ ਵੇਲੇ ਦਿੱਤੀ, ਕਿਸੇ ਦੀ ਹੋਰ ਦੀ ਸਿਖਾਈ ਕੋਈ ਸਿੱਖੀ ਨਹੀਂ। ਮੈਂ ਬੜੀ ਬੜੀ ਗੱਲ ਹੋਰ ਤਰ੍ਹਾਂ ਲੱਗੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਅਸੀਂ ਪਾਠ ਕਰਾਂਗੇ ਤੇ ਕਿੰਨਾ ਸਮਾਂ ਲੱਗਦਾ ਜੀ? ਚਲੋ ਖੈਰ ਵਿਸ਼ਾ ਨਹੀਂ ਮੇਰਾ, ਪਰ ਮੈਂ ਫਿਰ ਵੀ ਬੇਨਤੀ ਕਰਾਂਗਾ, ਕਿਉਂਕਿ ਜਦੋਂ ਸ਼ਬਦ ਦੀ ਵਿਚਾਰ ਕਰਾਂਗੇ, ਸ਼ਬਦ ਦੀ ਵਿਚਾਰ ਨੂੰ ਸਾਡਾ ਪਾਰ ਉਤਾਰਾ ਹੋਣਾ ਹੈ, ਤੇ ਸ਼ਬਦ ਦੀ ਵਿਚਾਰ ਉਹਨਾਂ ਲੋਕਾਂ ਦੇ ਸਮਝ ਬਹੁਤ ਪਏਗੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਹੁੰਦਾ। ਜਿਹਨੇ ਪਾਠ ਨਹੀਂ ਕੀਤਾ ਉਹ ਕਈ ਵਾਰੀ ਕਹਿੰਦਾ ਪਤਾ ਨੀ ਕਈ ਗੱਲ ਕਹਿ ਗਏ ਜੀ, ਕੋਈ ਸਮਝ ਨਹੀਂ ਜੀ ਪਈ ਜੀ, ਅੱਜ ਕੋਈ ਸਵਾਦ ਜਾ ਨਹੀਂ ਆਇਆ। ਉਹਦਾ ਇੱਕ ਕਾਰਨ, ਕਿਉਂਕਿ ਜੇ ਆਪਾਂ ਪਾਠ ਹੀ ਨਹੀਂ ਕੀਤਾ, ਜੇ ਆਪਾਂ ਕਲਾਸ ਚ ਬੈਠ ਗਏ, ਅਸੀਂ ਕਹੀਏ ਟੀਚਰ ਨੂੰ ਉਹ ਪੜ੍ਹਾਈ ਜਿਹੜਾ ਮੈਨੂੰ ਪਤਾ ਲੱਗੇ, ਤੇ ਟੀਚਰ ਕਹੇਗਾ ਮਿੱਤਰਾ ਫਿਰ ਮੈਂ ਕੀ ਕਰ ਸਕਣਾ, ਵੀ ਤੈਨੂੰ ਉਹ ਵੀ ਸੁਣਨਾ ਪਏਗਾ, ਉਹ ਵੀ ਪੜ੍ਹਨਾ ਪਏਗਾ, ਉਹ ਵੀ ਸਿੱਖਣਾ ਪਏਗਾ ਜੋ ਮੈਂ ਸਿਲੇਬਸ ਅੱਗੇ ਤੈਨੂੰ ਦੱਸਣਾ ਚਾਹੁੰਦਾ। ਬੇਨਤੀ ਹੈ ਜੇ ਇੱਕ ਅੰਗ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ, ਇੱਕ ਅੰਗ ਮੈਂ ਕਹਿ ਰਿਹਾ, ਇੱਕ ਅੰਗ ਸਿਰਫ, ਤੇ 4 ਸਾਲਾਂ ਚ ਮੁਕੰਮਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣਗੇ, ਪਰਮਾਤਮਾ ਜ਼ਿੰਦਗੀ ਬਖਸ਼ੇ। ਜੇ 4 ਅੰਗ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ ਹਿੰਮਤ ਕਰਕੇ, ਤੇ 1 ਸਾਲ ਵਿੱਚ ਮੁਕੰਮਲ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਹੋ ਜਾਣਗੇ। ਫਿਰ ਪਤਾ ਲੱਗੂਗਾ ਵੀ ਮਹਾਰਾਜ ਕੀ ਕਹਿ ਰਹੇ। ਆਈ ਸਮੱਸਿਆ ਹੈ ਵੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ। ਉਹ ਪਿਆਰਿਓ, ਮਨ ਨੇ ਰੁਮਾਲੇ ਵਿੱਚ ਰੱਖਿਆ ਮਨ ਹੈ ਕਿ ਕਦੀ ਉਹਦੇ ਨਾਲ ਆਪਣੇ ਸੀਨੇ ਨੂੰ ਜੋੜ ਕੇ ਗੁਰੂ ਨਾਨਕ ਨਾਲ ਸੀਨਾ ਜੋੜ, ਫਿਰ ਪਤਾ ਲੱਗੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਕੀ। ਮਹਾਰਾਜ ਜੀ ਨੇ ਅੱਜ ਸ਼ਬਦ ਦਿੱਤਾ ਉਸਤਤ ਨਿੰਦਿਆ ਨਾਹੀ ਜੇ, ਇਹ 2 ਸ਼ਬਦ ਕਹਿ, ਇੱਕ ਉਸਤਤ ਤੇ ਦੂਜਾ ਨਿੰਦਿਆ। ਪਹਿਲਾਂ ਤੇ ਅਖਰੀ ਅਰਥ ਕਰੀਏ, ਕਿਉਂਕਿ ਅਖਰੀ ਅਰਥ ਤੋਂ ਬਿਨਾਂ ਸਮਝ ਨਹੀਂ ਪੈਣੀ। ਹੁਣ ਇੱਕ ਪਾਸੇ ਉਸਤਤ ਨੂੰ ਪ੍ਰਵਾਨਗੀ ਦਿੱਤੀ ਗੁਰੂ ਗ੍ਰੰਥ ਸਾਹਿਬ ਵਿੱਚ, ਦੂਜੇ ਪਾਸੇ ਮਹਾਰਾਜ ਜੀ ਨੇ ਉਹ ਉਸਤਤ ਨੂੰ ਇੱਥੇ ਔਗਣ ਦੱਸ ਦਿੱਤਾ। ਇੱਕ ਪਾਸੇ ਯਾਦ ਰੱਖਿਓ ਨਿੰਦਿਆ ਨੂੰ ਵੀ ਥੋੜੀ ਜਿਹੀ ਪ੍ਰਵਾਨਗੀ ਮਿਲੀ ਹੈ ਇੱਕ ਜਗ੍ਹਾ ਤੇ, ਤੇ ਇੱਕ ਪਾਸੇ ਨਿੰਦਿਆ ਨੂੰ ਸਤਿਗੁਰੂ ਨੇ ਬਿਲਕੁਲ ਇਗਨੋਰ ਕੀਤਾ ਕਿ ਨਹੀਂ ਇਹ ਠੀਕ ਨੇ। ਹੁਣ ਇਹ ਸਮੇਂ ਤਾਂ ਪੈ ਗਈ ਜੀ ਪਾਠ ਕਰਾਂਗੇ। ਉਸਤਤ ਦੇ ਲਫ਼ਜ਼ੀ ਅਰਥ ਨੇ ਤਾਰੀਫ ਕਰਨੀ, ਉਸਤਤ ਦੇ ਅਰਥ ਨੇ ਕਿ ਸਿਫਤ ਕਰਨੀ, ਜਿਵੇਂ ਅਸੀਂ ਪਾਠ ਕਰਨੇ ਹਾਂ ਬਾਣੀ ਚ। ਇੱਕ ਪਾਸੇ ਗੁਰੂ ਜੀ ਅੱਜ ਕਹਿ ਰਹੇ ਨੇ ਜਿਹਦੇ ਕੋਲ ਉਸਤਤ ਨਿੰਦਿਆ ਨਹੀਂ, ਤੇ ਨਾਲ ਹੀ ਹਜ਼ੂਰ ਸੁਖਮਨੀ ਸਾਹਿਬ ਜੀ ਕਹਿ ਰਹੇ ਆ ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਬਿਉਖਾ। ਉਸਤਤ ਲਫ਼ਜ਼ ਮਾੜਾ ਨਹੀਂ, ਤਾਰੀਫ ਹੈ, ਸਿਫਤ ਹੈ, ਜਦੋਂ ਤੂੰ ਕਰ ਲੱਗਿਆ ਉਹਦੀ ਸੁਰਤ ਤੇਰੀ ਕਿਹੜੇ ਪਾਸੇ ਹੈ। ਉਸਤਤ ਦਾ ਅਰਥ ਤੇ ਤਾਰੀਫ ਕਰਨੀ, ਸਿਫਤ ਕਰਨੀ। ਦੂਸਰੀ ਸ਼ਬਦ ਹੈ ਨਿੰਦਿਆ। ਨਿੰਦਿਆ ਸ਼ਬਦ ਜਿਹੜਾ ਹੈ ਇਹਦੀ ਬਹੁਤ ਜ਼ਰੂਰੀ ਅੱਜ ਵਿਆਖਿਆ ਕਰਨੀ, ਕਿ ਨਿੰਦਿਆ ਦਾ ਅਰਥ ਕਿ ਈਰਖਾ ਅਧੀਨ ਹੋ ਕੇ, ਫਿਰ ਸੁਣਿਓ, ਈਰਖਾ ਅਧੀਨ ਹੋ ਕੇ ਕਿਸੇ ਦੇ ਗੁਣਾਂ ਨੂੰ ਵੀ ਸਮਾਜ ਵਿੱਚ ਔਗਣਾਂ ਦੇ ਰੂਪ ਚ ਪੇਸ਼ ਕਰਨਾ, ਉਹਨੂੰ ਆਪਾਂ ਨਿੰਦਿਆ ਕਹਿੰਦੇ। ਇਹਨੂੰ ਹੁਣ ਥੋੜਾ ਵਿਸਤਾਰ ਨਾਲ, ਉਸਤਤ ਤੇ ਨਿੰਦਿਆ। ਇੱਥੇ ਉਸਤਤ ਤਾਂ ਵਰਜੀ ਹੈ ਜਿਹੜੀ ਉਸਤ ਦੇ ਇਹਦੀਆਂ ਜੜ੍ਹਾਂ ਪਤਾ ਕੀ ਨੇ, ਇੱਥੇ ਉਸਤਤ ਖੁਸ਼ਾਮਦ ਨਾਲ ਸੰਬੰਧਿਤ ਹੈ, ਇੱਥੇ ਉਸਤਤ ਝੂਠੀ ਸਿਫਤ ਨਾਲ ਸੰਬੰਧਿਤ ਹੈ, ਇੱਥੇ ਉਸਤਤ ਜਿਹੜੀ ਹੈ ਕਿਸੇ ਔਗਣਾਂ ਨਾਲ ਭਰੇ ਕੋਈ ਬੰਦੇ ਵਿੱਚੋਂ ਐਵੇਂ ਗੁਣ ਕਹੀ ਜਾਣੇ, ਭਰਿਆ ਔਗਣਾਂ ਨਾਲ ਪਿਆ ਤੇ ਇੰਨੀ ਝੂਠੀ ਉਸਤਤ ਕਰਨੀ, ਉਹਦੇ ਗੁਣ ਹੀ ਦੱਸੇ ਜਾਣੇ। ਤੇ ਨਿੰਦਿਆ ਦਾ ਅਰਥ ਇੱਥੇ ਵੇ ਕਿ ਈਰਖਾ ਅਧੀਨ ਹੋ ਕੇ ਕਿਸੇ ਦੇ ਗੁਣਾਂ ਨੂੰ ਵੀ ਸਵੀਕਾਰ ਨਾ ਕਰਨ। ਮੈਨੂੰ ਯਾਦ ਹੈ ਸਾਡੇ ਬਹੁਤ ਹੀ ਅਤਿ ਸਨਮਾਨਯੋਗ ਵਿਦਵਾਨ ਗੁਰਪੁਰ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਨੇ ਉਸਤਤ ਤੇ ਨਿੰਦਿਆ ਦੇ ਮੁਤਲਕ ਇਹ 3 ਸ਼ਬਦ ਕਹੇ, ਉਹ ਮੈਨੂੰ ਬੜੇ ਚੰਗੇ ਲੱਗੇ ਤੇ ਮੈਂ ਉਹਨਾਂ ਦਾ ਜ਼ਿਕਰ ਕਰਨਾ ਅਤ ਲਾਜ਼ਮੀ ਸਮਝਦਾ ਸੀ। ਤੇ ਇਹ ਵੀ ਜ਼ਰੂਰ ਬੇਨਤੀ ਹੈ ਕਿ ਅੱਜ ਉਹ ਮਾਹੌਲ ਨਹੀਂ ਜਿਹੜਾ ਪਹਿਲਾਂ ਸੀ। ਪਹਿਲਾਂ ਸਿਖਿਆਰਥੀ ਸਿੱਖਦਾ ਸੀ, ਉਸਤਾਦ ਦਾ ਬਹੁਤ ਅਦਬ ਕਰਦਾ ਸੀ, ਅੱਜ ਤਾਂ ਪਿਆਰਿਓ ਮਾਇਕ ਹੱਥ ਵਿੱਚ ਆਉਣ ਦੀ ਦੇਰ ਹੈ, ਵਿਦਵਾਨ ਦਾ ਸਨਮਾਨ ਕੀ ਕਰਨਾ, ਅਗਲੇ ਤਾਂ ਗੁਰੂ ਵੱਲ ਵੀ ਉਂਗਲਾਂ ਕਰਕੇ ਉਹਦੀ ਦਸਤਾਰ ਵੱਲ ਵੀ ਹੱਥ ਪਾਉਣ ਲੱਗ ਪੈਂਦੇ। ਉਹਨਾਂ ਨੇ ਬੜੇ ਪਿਆਰੇ ਸ਼ਬਦ ਕਹਿ, ਉਹ ਕਹਿੰਦੇ ਨੇ ਉਸਤਤ ਦਾ ਅਰਥ ਹੈ ਕਿਸੇ ਬੰਦੇ ਵਿੱਚ ਉਹ ਗੁਣ ਨਹੀਂ ਤੇ ਉਹਦੀ ਝੂਠੀ ਤਾਰੀਫ ਕਰਨੀ। ਜਿਵੇਂ ਉਹ ਕਹਿੰਦੇ ਨੇ ਪਤਾ ਸਾਹਮਣੇ ਕੰਡਾ ਹੈ ਤੇ ਉਸ ਕੰਡੇ ਨੂੰ ਕਹੀ ਜਾਣਾ ਕਮਾਲ ਜੀ ਵਾਹ ਵਾਹ ਇਹਦੇ ਵਰਗਾ ਤਾਂ ਫੁੱਲ ਹੀ ਕੋਈ। ਹੁਣ ਕੰਡੇ ਵਿੱਚ ਫੁੱਲ ਵਾਲਾ ਕੋਈ ਗੁਣ ਨਹੀਂ, ਕਠੋਰ ਹੈ, ਤਿੱਖਾ ਹੈ, ਪਰ ਉਹਨੂੰ ਝੂਠੇ ਉਸਤਤ ਕੰਡੇ ਨੂੰ ਫੁੱਲ ਕਹੀ ਜਾਣਾ ਇਹ ਕੰਡੇ ਦੀ ਉਸਤਤ ਹੈ। ਤੇ ਖਿੜੇ ਕੋਈ ਫੁੱਲ ਨੂੰ ਜਿਹੜਾ ਮਹਿਕਾਂ ਲਪਟਾਂ ਮਹਿਕਦੀਆਂ ਛੱਡਦਾ ਪਿਆ ਉਹਨੂੰ ਕਹਿਣਾ ਨਾ ਨੇੜੇ ਨਾ ਜਾਏ ਉਹ ਕੰਡਾ ਜੇ। ਕੰਡੇ ਨੂੰ ਫੁੱਲ ਕਹਿਣਾ ਇਹ ਝੂਠੀ ਉਸਤਤ ਹੈ, ਤੇ ਫੁੱਲ ਨੂੰ ਕੰਡਾ ਕਹਿ ਦੇਣਾ ਚੇਤੇ ਰੱਖਿਓ ਇਹ ਅਸਲ ਚ ਫੁੱਲ ਦੀ ਨਿੰਦਿਆ ਹੈ। ਦੂਜੀ ਗੱਲ, ਚਾਨਣ ਨੂੰ ਹਨੇਰਾ ਕਹੀ ਜਾਣਾ, ਫਿਰ ਸੁਣੋ, ਚਾਨਣ ਨੂੰ ਹਨੇਰਾ ਕਹਿ ਕੇ ਪ੍ਰਚਾਰਨਾ ਇਹ ਦਰਅਸਲ ਨਿੰਦਿਆ ਹੈ, ਤੇ ਹਨੇਰੇ ਨੂੰ ਚਾਨਣ ਕਹਿ ਕੇ ਲੋਕਾਂ ਚ ਗੱਲ ਕਰੀ ਜਾਣੀ ਗੁਰਮੁਖੋ ਸੱਚੀ ਮੁੱਚੀ ਇਹ ਝੂਠੀ ਉਸਤਤ ਹੈ। ਕਿਸੇ ਚੋਰ ਬੰਦੇ ਨੂੰ ਅੰਦਰੋਂ ਔਗਣਾਂ ਨਾਲ ਭਰੇ ਨੂੰ ਇਹ ਕਹੀ ਜਾਣਾ ਇਹਦੇ ਵਰਗੀ ਸ਼ਖਸੀਅਤ ਕੋਈ ਨਹੀਂ, ਇਹਦੇ ਵਰਗਾ ਕੋਈ ਬੰਦਾ ਸੰਤ ਕੋਈ ਨਹੀਂ, ਸਾਧ ਕੋਈ ਨਹੀਂ, ਬੜੀ ਪਹੁੰਚੀ ਰੋ। ਮਹਾਰਾਜ ਕਹਿੰਦੇ ਸੱਚੀ ਮੁੱਚੀ ਇਹ ਝੂਠੀ ਉਸਤਤ ਹੈ। ਚੋਰ ਨੂੰ ਜੇ ਮਲਕ ਭਾਗੋ ਨੂੰ ਸਾਰੇ ਕਹਿ ਰਹੇ ਸਨ ਨਹੀਂ ਨਹੀਂ ਤੇਰੇ ਵਰਗਾ ਬੰਦਾ ਕੋਈ ਨਹੀਂ, ਤੇਰੇ ਵਰਗਾ ਬ੍ਰਹਮ ਭੋਜ ਕੋਈ ਨਹੀਂ, ਪਿਆਰਿਓ ਜਿਹੜੇ ਪੰਗਤਾਂ ਚ ਬੈਠੇ ਸਨ ਉਸਤਤ ਨਹੀਂ ਕਰਦੇ ਪਏ। ਹਾਂ ਇੱਕ ਗਿਆ ਉਹਨੇ ਨਿੰਦਿਆ ਨਹੀਂ ਕੀਤੀ ਮੇਰੇ ਗੁਰੂ ਨਾਨਕ ਨੇ, ਉਹਨੇ ਇੱਕੋ ਗੱਲ ਕਹੀ ਉਹ ਮਲਕ ਭਾਗੋ ਆ ਜਿੰਨੇ ਬੈਠੇ ਨੇ ਝੂਠੀਆਂ ਖੁਸ਼ਾਮਦਾ ਕਰਦੇ ਨੀ, ਚੇਤੇ ਰੱਖੀ ਤੇਰੀ ਰੋਟੀ ਵਿੱਚ ਗਰੀਬਾਂ ਦਾ ਖੂਨ ਤੇ ਉਹਨਾਂ ਦੀਆਂ ਬੋਟੀਆਂ ਨੇ, ਤੈਨੂੰ ਕਿਸੇ ਨੀ ਕਹਿਣਾ। ਮੈਂ ਤੈਨੂੰ ਸੱਚ ਦੱਸਾਂ ਕਿ ਇਸ ਕਮਾਈ ਨਾਲ ਤੇਰਾ ਲੋਕ ਪ੍ਰਲੋਕ ਭ੍ਰਸ਼ਟ ਹੋ ਜਾਏਗਾ। ਉਹ ਨਿੰਦਿਆ ਥੋੜੀ ਸੀ। ਚੋਰ ਨੂੰ ਸਾਧ ਦੇ ਰੂਪ ਚ ਪੇਸ਼ ਕਰਨਾ ਇਹ ਝੂਠੀ ਉਸਤ ਦਿਖੇ, ਤੇ ਕਿਸੇ ਕਮਾਈ ਵਾਲੇ ਨੂੰ ਈਰਖਾ ਅਧੀਨ ਲੋਕਾਂ ਵਿੱਚ ਬਦਨਾਮ ਕਰਨ ਲਈ ਦੋਸ਼ ਆਰੋਪਣ ਕਰਨੇ ਇਹ ਨਿੰਦਿਆ ਹੈ। ਇਹ ਨਿਕਲਦੀਆਂ ਕਿੱਥੋਂ ਨੇ? ਇਸ ਨੂੰ ਫਿਰ ਬੇਨਤੀ ਸੁਣ ਕਿ ਜਿਹੜੀ ਉਸਤਤ ਹੈ ਇਹਦੀ ਜਿਹੜੀ ਮੇਨ ਜੜ ਹੈ ਨਾ ਉਸਤਤ ਦੀ, ਝੂਠੀ ਉਸਤਤ ਕਹਿ ਰਿਹਾ, ਉਸਤਤ ਮਨ ਮੈਂ ਕਰ ਨਿਰੰਕਾਰ ਨਹੀਂ, ਕਿਉਂਕਿ ਵੇਰਵਾ ਪਾਉਣਾ ਬਹੁਤ ਜ਼ਰੂਰੀ ਸੀ। ਸਿਫਤ ਚੰਗੀ ਵੀ ਹੈ, ਸਿਫਤ ਮਾੜੀ ਵੀ। ਇੱਕ ਪਾਸੇ ਹੁਣ ਝੂਠੀ ਸਿਫਤ ਤੋਂ ਮਹਾਰਾਜ ਕਹਿੰਦੇ ਨੇ ਉਸਤਤ ਨਿੰਦਾ ਦਊ ਤਿਆਗੈ ਖੋਜੈ ਪਦ ਨਿਰਬਾਨਾ, ਜਨ ਨਾਨਕੇ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਣਾ। ਦੂਜੇ ਪਾਸੇ ਕਹਿੰਦੇ ਨੇ ਸਿਫਤ ਕਰ ਹੋਏ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ, ਜਿਨੇ ਤੇਰੀ ਸਿਫਤ ਕੀਤੀ ਪਰਮਾਤਮਾ ਉਹ ਪਾਰ ਹੋ ਗਿਆ। ਨਾਨਕ ਆਖੇ ਇਹੋ ਵਿਚਾਰ ਸਿਫਤੀ ਗੰਢ ਪਵੇ ਦਰਬਾਰ। ਇਹ ਜਿਹੜੀ ਉਸਤਤ ਹੈ ਇਸ ਨੂੰ ਬੇਨਤੀ ਨੂੰ ਆਪ ਧਿਆਨ ਨਾਲ ਸੁਣਿਓ। ਬਹੁਤ ਸੂਝਵਾਨ ਵਿਦਵਾਨ, ਇਹ ਨਹੀਂ ਕਿ ਮੈਂ ਕਥਾ ਕਰ ਰਿਹਾ ਵੀ ਮੈਂ ਬਹੁਤ ਵੱਡਾ ਵਿਦਵਾਨ, ਨਹੀਂ ਪਿਆਰਿਓ, ਬਹੁਤ ਸੱਜਣ ਜਿਹੜੇ ਬਹੁਤ ਪੜ੍ਹੇ ਲਿਖੇ ਬਹੁਤ ਵਿਦਵਾਨ ਨੇ, ਬਹੁਤ ਰੱਬ ਦੀ ਕਿਰਪਾ ਉਹਨਾਂ ਉਹ ਵੀ ਸੁਣਦੇ ਅਸੀਸ ਦਿੰਦੇ ਆ। ਮੈਂ ਸਿਰਫ ਇੰਨੀ ਕੁ ਅੱਜ ਮੇਰੇ ਮਨ ਚ ਆਇਆ ਵੀ ਉਸਤਤ ਦੀ ਜੜ ਜਿਹੜੀ ਝੂਠੀ ਉਸਤਤ ਕਿੱਥੋਂ ਨਿਕਲਦੀ? ਅਸਲ ਚ ਇਹਦੀ ਜੜ ਜਿਹੜੀ ਹੈ ਨਾ ਲਾਲਚ ਵਿੱਚ ਪਈ, ਲੋਭ ਵਿੱਚ ਪਈ ਹੈ। ਜਦੋਂ ਬੰਦਾ ਹਿਰਸ ਕਰਦਾ ਲੋਭੀ ਹੁੰਦਾ, ਹਿਰਸੀ ਬੰਦਾ, ਲੋਭੀ ਬੰਦਾ, ਲਾਲਚੀ ਬੰਦਾ ਉਹ ਹਮੇਸ਼ਾ ਦੂਜੇ ਬੰਦੇ ਨੂੰ ਖੁਸ਼ ਕਰਨ ਦੇ ਲਈ, ਦੌਲਤ ਵਾਲੇ ਨੂੰ, ਪਦਵੀ ਵਾਲੇ ਨੂੰ ਇਹ ਸ਼ਬਦ ਵਰਤੇਗਾ, ਝੂਠੀ ਸਿਫਤ ਕਰੀ ਜਾਏਗਾ। ਉਹਦਾ ਮਤਲਬ ਪਤਾ ਕੀ ਹੁੰਦਾ? ਇਹ ਮੇਰੇ ਤੇ ਖੁਸ਼ ਹੋ, ਇਹ ਮੇਰੇ ਤੇ ਪ੍ਰਸੰਨ ਹੋ ਜਾਏ। ਤੇ ਯਾਦ ਰੱਖਿਓ ਗੁਰਮੁਖੋ, ਸਤਿਗੁਰ ਸਾਹਿਬ ਛੱਡ ਕੇ ਜਿਹੜਾ ਬੰਦਾ ਗੁਰੂ ਨੂੰ ਛੱਡ ਜਾਂਦਾ ਹੈ ਮਨਮੁਖ ਹੋਏ ਬੰਦੇ ਦਾ ਬੰਦਾ, ਉਹ ਮਨਮੁਖ ਹੈ ਜਿਹੜਾ ਬੰਦੇ ਦਾ ਗੁਲਾਮ ਹੋ ਕੇ, ਬੰਦੇ ਦਾ ਬੰਦਾ ਬਣ ਕੇ ਗੁਰੂ ਦੀਆਂ ਸਿਫਤਾਂ ਛੱਡ ਦਿੰਦਾ। ਮਹਾਰਾਜ ਜੀ ਨੇ ਇੱਥੇ ਇਹਦੀ ਜਿਹੜੀ ਉਸਤਤ ਦੀ ਜੜ ਹੈ ਉਹ ਲਾਲਚ ਵਿੱਚ ਹੈ, ਲਾਲਚ ਵਿੱਚੋਂ ਇੱਕ ਇੱਛਾ ਪੈਦਾ ਹੁੰਦੀ ਹੈ ਇਹ ਬੰਦਾ ਬੜੀ ਵੱਡੀ ਸ਼ਖਸੀਅਤ ਹੈ, ਮੈਂ ਇਹਦੀ ਚਾਪਲੂਸੀ ਕਰਾਂ। ਉਹ ਮੈਨੂੰ ਯਾਦ ਹੈ ਸਾਡੇ ਗੁਰਮੁਖ ਕਹਿੰਦੇ ਸੀ ਜਿਹੜੇ ਬੰਦੇ ਬਟਰਿੰਗ ਕਰਦੇ ਹਨ, ਆਹ ਲਫ਼ਜ਼ ਸੌਖਾ, ਜਿਹੜੇ ਬਟਰਿੰਗ ਕਰਦੇ ਹਨ ਕਹਿੰਦੇ ਨੇ ਤੂੰ ਬਚ ਕੇ ਰਿਹੋ, ਉਹਨ ਤੇ ਮਜ਼ਾਕ ਚ ਕਹਿੰਦੇ ਸਨ, ਕਹਿੰਦੇ ਸਨ ਬ੍ਰੈਡ ਉੱਤੇ ਬਟਰ ਹੈ ਮੱਖਣ ਲਾਉਂਦੇ ਨੇ ਜਿਹੜੇ, ਮੱਖਣ ਜਾਂ ਚਿਮਚੇ ਨਾਲ ਲੱਗਦਾ ਤੇ ਜਾਂ ਫਿਰ ਛੁਰੀ ਨਾਲ ਲੱਗਦਾ। ਜਿਹੜੇ ਬੰਦੇ ਆ ਮੱਖਣ ਜ਼ਿਆਦਾ ਲਾਉਂਦੇ ਹਨ, ਸਿੱਧੀ ਗੱਲ, ਜਾਂ ਚਿਮਚੇ ਦੱਬ ਕੇ ਨੇ ਤੇ ਜਾਂ ਚੇਤੇ ਰੱਖਿਓ ਮੱਖਣ ਲਾਉਣ ਵਾਲਾ ਛੁਰੀ ਫੇਰ ਕੇ ਚਲਾ ਜਾਊਗਾ। ਗੁਰੂ ਸਾਹਿਬ ਨੇ ਕਿਹਾ ਨਹੀਂ, ਇਹ ਜਿਹੜਾ ਝੂਠੀ ਉਸਤਤ ਹੈ ਇਹ ਅਸਲ ਚ ਲਾਲਚ ਪਿਆ ਹੈ, ਲਾਲਚ ਵਿੱਚੋਂ ਜਿਹੜੀ ਇੱਛਾਵਾਂ ਜਨਮ ਲੈਂਦੀਆਂ ਨੇ ਉਸ ਇੱਛਾਵਾਂ ਦੀ ਪੂਰਤੀ ਕਿਸੇ ਪਦਵੀ ਵਾਲੇ ਤੋਂ, ਕਿਸੇ ਵੱਡੇ ਬੰਦੇ ਤੋਂ, ਉੱਥੇ ਫਿਰ ਉਹ ਸਿਫਤ ਕੀਤੀ ਜਾਂਦੀ ਹੈ ਝੂਠੀ ਜਿਹਦੇ ਉਹ ਯੋਗ ਨਹੀਂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403

0: ਤੋਂ ਹਰਪਿੰਦਰ ਸਿੰਘ ਸਿੱਧੂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟ੍ਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਣਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਸਾਧ ਸੰਗਤ ਮਨਮੁਖ ਬੰਦਾ ਹੋਵੇ ਉਹਦੇ ਵਿਸ਼ਵਾਸ ਚੱਲਦੇ ਨੇ, ਕੋਈ ਗੁਰਮੁਖ ਬੰਦਾ ਹੈ ਉਹਦੇ ਵਿਸ਼ਵਾਸ ਚੱਲਦੇ। ਇਹ ਨਹੀਂ ਹੈ ਵੀ ਜਿਹੜਾ ਬੰਦਾ ਰੱਬ ਦਾ ਨਾਮ ਜਪਦਾ ਉਹਦੇ ਸਵਾਸ ਵਧੀਆ ਚੱਲਦੇ ਨੇ, ਜਿਹੜਾ ਨਾਮ ਨਹੀਂ ਜਪਦਾ ਉਹਦੇ ਸਵਾਸ ਨਹੀਂ ਚੱਲਦੇ। ਦਿਲ ਦੀ ਧੜਕਣ ਜਿਹੜੀ ਹੈ ਉਹ ਮਨਮੁਖ ਦੇ ਸਰੀਰ ਵਿੱਚ ਵੀ ਚੱਲ ਰਹੀ ਹੈ, ਗੁਰਮੁਖ ਦੇ ਸਰੀਰ ਵਿੱਚ ਵੀ। ਸਾਹ ਜਿਹੜਾ ਹੈ ਉਹ ਮਨਮੁਖ ਵੀ ਲੈ ਰਿਹਾ, ਸੰਤ ਵੀ ਲੈ ਰਿਹਾ। ਅੱਖਾਂ ਦੀ ਜੋਤ ਰੱਬ ਨੇ ਵੇਖਣ ਵਾਸਤੇ ਮਨਮੁਖ ਨੂੰ ਵੀ ਦਿੱਤੀ ਹੈ, ਗੁਰਮੁਖ ਨੂੰ ਵੀ ਅੱਖਾਂ ਵਿੱਚੋਂ ਜੋਤ ਦਿੱਤੀ ਹੈ। ਅਕਾਲ ਪੁਰਖ ਨੇ ਇਹ ਸਭ ਕੁਝ ਸਮਾਨ ਅੰਤਰ ਸੰਸਾਰ ਵਿੱਚ ਰੱਖਿਆ, ਕੁਝ ਪ੍ਰਕਿਰਿਆ ਸਾਰਿਆਂ ਵਾਸਤੇ ਸਮਾਨ ਹੈ। ਗੁਰਮੁਖ ਨੂੰ ਵੀ ਪੈਰ ਚੱਲਣ ਵਾਸਤੇ ਦਿੱਤੇ, ਮਨਮੁਖ ਨੂੰ ਵੀ ਪੈਰ ਚੱਲਣ ਵਾਸਤੇ ਦਿੱਤੇ। ਐ ਕਦੇ ਵੀ ਨਹੀਂ ਹੁੰਦਾ ਜਿਹੜਾ ਬੰਦਾ ਰੱਬ ਨੂੰ ਨਹੀਂ ਮੰਨਦਾ ਉਹਨੂੰ ਰੱਬ ਅੱਖਾਂ ਨਹੀਂ ਦਿੰਦਾ ਵੇਖਣ ਵਾਸਤੇ, ਉਹਨੂੰ ਵੀ ਅੱਖਾਂ ਦਿੱਤੀਆਂ ਹੋਈਆਂ, ਉਹਦੇ ਵੀ ਸਵਾਸ ਚੱਲਦੇ ਨੇ, ਉਹਨੂੰ ਵੀ ਬੋਲਣ ਵਾਸਤੇ ਜ਼ੁਬਾਨ ਦਿੱਤੀ ਹੋਈ ਹੈ। ਪਰ ਸਾਧ ਸੰਗਤ ਗੁਰਮੁਖ ਜਿਹੜੇ ਹਨ ਉਹ ਗੁਰੂ ਦੀ ਜੁਗਤ ਨਾਲ ਸਵਾਸ ਸਫਲ ਕਰ ਲੈਂਦੇ ਨੇ, ਮਨਮੁਖ ਜਿਹੜੇ ਹਨ ਉਹਨਾਂ ਦੇ ਸਵਾਸ ਵਿਅਰਥ ਚਲੇ ਜਾਂਦੇ। ਗੁਰਮੁਖ ਜਿਹੜੇ ਹਨ ਉਹ ਰੱਬ ਦੇ ਦਿੱਤੇ ਪੈਰਾਂ ਨਾਲ ਚੰਗੇ ਪਾਸੇ ਚੱਲ ਕੇ ਜਾਂਦੇ, ਮਨਮੁਖ ਜਿਹੜੇ ਹਨ ਉਹ ਆਪਣੇ ਮਨ ਦੇ ਮਗਰ ਲੱਗ ਕੇ ਉਹਨਾਂ ਪੈਰਾਂ ਨਾਲ ਇਸ ਵਕਤ ਸ਼ਰਾਬ ਦੇ ਠੇਕਿਆਂ ਵੱਲ ਵੀ ਚਲੇ ਜਾਂਦੇ। ਰੱਬ ਨੇ ਪੈਰਾਂ ਦੀ ਸਮਰੱਥਾ ਸਭ ਨੂੰ ਦਿੱਤੀ ਹੋਈ ਹੈ। ਗੁਰਮੁਖ ਤੇ ਮਨਮੁਖ ਸਾਧ ਸੰਗਤ ਇਹ ਗੁਰੂ ਦੀ ਮਤ ਨਾਲ ਕੋਈ ਗੁਰਮੁਖ ਹੋ ਜਾਂਦਾ, ਮਨ ਦੀ ਮਤ ਦੇ ਮਗਰ ਲੱਗ ਕੇ ਕੋਈ ਬੰਦਾ ਮਨਮੁਖ ਹੋ ਜਾਂਦਾ। ਗੁਰਮੁਖ ਉਹਨੂੰ ਕਹਿੰਦੇ ਨੇ ਜਿਸ ਦਾ ਮੁਖ ਜਿਹੜਾ ਉਹ ਗੁਰੂ ਵੱਲ ਦੇ ਪਾਸੇ ਹੈ, ਜਿਸ ਨੇ ਗੁਰੂ ਦੀ ਮਤ ਧਾਰਨ ਕਰ ਲਈ ਉਹ ਫਿਰ ਜ਼ੁਬਾਨ ਤੋਂ ਤਾਂ ਮਨਮੁਖ ਵੀ ਬੋਲਦਾ ਪਰ ਉਹ ਫਿੱਕਾ ਵੀ ਬੋਲਦਾ ਹੈ, ਕੌੜਾ ਵੀ ਬੋਲਦਾ, ਝੂਠ ਵੀ ਬੋਲਦਾ। ਗੁਰਮੁਖ ਵੀ ਉਸ ਜ਼ੁਬਾਨ ਨਾਲ ਬੋਲਦਾ ਪਰ ਉਹਦੇ ਕੋਲ ਗੁਰੂ ਦੀ ਮੱਤ ਹੈ। ਸਾਧ ਸੰਗਤ ਉਹਦੀ ਰਸਨਾ ਫਿਰ ਸੱਚ ਬੋਲਦੀ ਹੈ, ਮਨਮੁਖ ਦੀ ਰਸਨਾ ਤੋਂ ਸੰਸਾਰ ਦੀਆਂ ਗੱਲਾਂ, ਗੁਰਮੁਖ ਦੀ ਰਸਨਾ ਤੋਂ ਹਰ ਗੱਲ ਵਿੱਚ ਨਿਕਲਦਾ ਸਤਨਾਮ ਸ੍ਰੀ ਵਾਹਿਗੁਰੂ। ਉਹ ਗੁਰੂ ਦੀ ਮੱਤ ਲੈ ਕੇ ਕਹਿੰਦਾ ਸਭ ਕੁਝ ਗੁਰੂ ਨੇ ਕੀਤਾ, ਭਾਈ ਰੱਬ ਦੇ ਹੱਥ ਹੈ, ਗੁਰੂ ਦੇ ਹੱਥ ਹੈ, ਉਹਨੂੰ ਵਾਰ ਵਾਰ ਗੁਰੂ ਯਾਦ ਆਉਂਦਾ। ਇਸ ਤਰ੍ਹਾਂ ਸੁਹਾਸ ਪਾਤਸ਼ਾਹ ਨੇ ਬਾਣੀ ਅੰਦਰ ਇੱਕ ਸ਼ਬਦ ਕਿਹਾ ਹੈ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਸਵਾਸ ਤਾਂ ਹਾਥੀ ਵੀ ਲੈਂਦਾ, ਉਹਦਾ ਸਵਾਸ ਤਾਂ ਦੂਜੇ ਨਾਲੋਂ ਬਹੁਤ ਭਾਰਾ ਸਾਹ ਹੈ। ਹਾਥੀ ਜਦੋਂ ਸਾਹ ਭਰਦਾ ਕਿੱਡਾ ਵੱਡਾ ਉਹਦਾ ਸਰੀਰ ਭਾਰਾ ਹੈ, ਬਲਸ਼ਾਲੀ ਹੈ, ਕਿੰਨੀ ਉਹ ਹਵਾ ਅੰਦਰ ਪੇਟ ਵਿੱਚ ਭਰ ਕੇ ਫਿਰ ਸਾਹ ਲੈਂਦਾ। ਤਾਂ ਕਹਿੰਦੇ ਉਹਦਾ ਸਵਾਸ ਤਾਂ ਸਾਰਿਆਂ ਨਾਲੋਂ ਬਹੁਤ ਵੱਡਾ ਸਵਾਸ ਹੈ, ਉਹ ਤਾਂ ਸਾਹ ਬਹੁਤ ਭਾਰਾ ਸਾਹ ਲੈਂਦਾ। ਕਦੇ ਧਰਤੀ ਤੇ ਪਿਆ ਹਾਥੀ ਜਦੋਂ ਸਾਹ ਲੈਂਦਾ ਉਹ ਮੂੰਹ ਦੇ ਰਾਹੀਂ ਸੁੰਡ ਰਾਹੀਂ ਜਦੋਂ ਮੂੰਹ ਰਾਹੀਂ ਹਵਾ ਬਾਹਰ ਕੱਢਦਾ ਤਾਂ ਕਿੰਨੀ ਧੂੜ ਉਡਾ ਦਿੰਦਾ, ਉਹਦਾ ਸਵਾਸ ਇੰਨਾ। ਆਪਾਂ ਫੂਕ ਮਾਰੀਏ ਮੂੰਹ ਨਾਲ ਤਾਂ ਤੁਸੀਂ ਮਿੱਟੀ ਨਹੀਂ ਉਡਾ ਸਕਦੇ, ਸਾਡੀ ਫੂਕ ਨਾਲ ਬਹੁਤੀ ਮਿੱਟੀ ਨਹੀਂ ਉੱਡਦੀ ਜਦੋਂ ਤੁਸੀਂ ਸਾਹ ਲੈਂਦੇ ਹੋ, ਕੋਈ ਮਿੱਟੀ ਥੋੜੀ ਉੱਡਦੀ ਸਾਹ ਲੈਣ ਨਾਲ। ਪਰ ਹਾਥੀ ਦਾ ਸਾਹ ਉਹ ਇੰਨਾ ਲੰਬਾ ਸਾਹ ਹੈ, ਉਹ ਜਦੋਂ ਪੇਟ ਵਿੱਚ ਹਵਾ ਭਰ ਕੇ ਸਵਾਸ ਲੈਂਦਾ ਤਾਂ ਪਾਤਸ਼ਾਹ ਕਹਿੰਦੇ ਭਾਈ ਉਹ ਤਾਂ ਖੇਹ ਉਡਾ ਦਿੰਦਾ, ਮਿੱਟੀ ਉਡਾ ਦਿੰਦਾ। ਬੰਦੇ ਦੇ ਮੁਕਾਬਲੇ ਹਾਥੀ ਦਾ ਖਾਣਾ ਉਹ 100 ਮਣ ਘਿਓ ਸ਼ੱਕਰ ਗੁੜ ਅਨਾਜ ਖਾ ਜਾਂਦਾ। ਤਾਂ ਪਾਤਸ਼ਾਹ ਬਚਨ ਕਹਿੰਦੇ 100 ਮਣ ਹਸਤੀ ਘਿਓ ਗੁੜ ਖਾਵੇ, ਕਹਿੰਦੇ ਉਹਨੂੰ 100 ਮਣ ਘਿਓ ਗੁੜ ਪਾ ਦਿਓ ਹਸਤੀ, ਕਹਿੰਦੇ ਹਾਥੀ ਨੂੰ, ਤਾਂ ਕਹਿੰਦੇ ਇੰਨਾ ਅਨਾਜ ਖਾ ਜਾਂਦਾ। ਪਰ ਉਹ ਫਿਰ ਕਰਦਾ ਕਿ ਡੱਕੇ ਫੁੱਕੇ ਖੇ ਉਡਾਵੇ ਸਾ ਗਿਆ ਪਛਤਾਵੇ, ਕਹਿੰਦੇ ਇੰਨਾ ਅਨਾਜ ਖਾ ਕੇ ਫਿਰ ਸਵਾਸ ਕਿੰਨੇ ਭਾਰੇ ਸਵਾਸ ਲੈਂਦਾ ਪਰ ਉਹ ਖੇ ਉਡਾਉਂਦਾ ਸਾਹ ਲੈ ਕੇ, ਸਫਲ ਨਹੀਂ ਹੈ ਉਹਦੇ ਉਹਦੇ ਸਵਾਸ ਵਿੱਚ ਹਵਾ ਵਿੱਚ ਖੇ ਮਿੱਟੀ ਉੱਡਦੀ। ਦੂਜੇ ਪਾਸੇ ਫਿਰ ਪਾਤਸ਼ਾਹ ਨੇ ਇੱਕ ਉਦਾਹਰਨ ਦਿੱਤੀ, ਕਹਿੰਦੇ ਚਿੜੀ ਦਾ ਸਾਸ ਉਹ ਤਾਂ ਬਹੁਤ ਛੋਟਾ ਜਿਹਾ ਸਾਹ ਹੈ, ਔਰ ਹਾਥੀ ਦੇ ਮੁਕਾਬਲੇ ਚਿੜੀ ਤਾਂ ਵਿਚਾਰੀ ਅੱਧੇ ਦਾਣੇ ਨਾਲ ਰੱਜ ਜਾਂਦੀ ਹੈ। ਹਾਥੀ ਨੂੰ ਤਾਂ ਮਣਾ ਮੂਹੀ ਅਨਾਜ ਪਾਓ ਫਿਰ ਮਸੀ ਰੱਜਦਾ, ਚਿੜੀ ਨੂੰ ਤਾਂ ਦਾਣੇ ਪਾ ਦਿਓ ਤਾਂ ਅੱਧਾ ਕੁ ਦਾਣਾ ਵਿਚਾਰੀ ਚੁੰਝਾ ਮਾਰ ਕੇ ਖਾ ਲਏ ਉਹਦੇ ਨਾਲ ਹੀ ਰੱਜ ਜਾਂਦੀ। ਤਾਂ ਫਿਰ ਪਾਤਸ਼ਾਹ ਕਹਿੰਦੇ ਜੇ ਉਹ ਚਿੜੀ ਜਦੋਂ ਬੋਲਦੀ ਹੈ ਉਹ ਐ ਲੱਗਦਾ ਜਿਵੇਂ ਰੱਬ ਦਾ ਨਾਮ ਜਪ ਰਹੀ, ਅੱਧਾ ਦਾਣਾ ਖਾ ਕੇ ਵੀ ਉਹ ਚਿੜੀ ਦਾ ਮੁਕਾਬਲਾ ਹਾਥੀ ਨਹੀਂ ਕਦੇ ਕਰ ਸਕਦਾ। ਕਿਉਂ? ਕਹਿੰਦੇ ਅੱਧਾ ਦਾਣਾ ਅਨਾਜ ਖਾ ਕੇ ਵੀ ਚਿੜੀ ਆਕਾਸ਼ ਵਿੱਚ ਕਿੰਨਾ ਉੱਚਾ ਉੱਡਦੀ ਹੈ ਤੇ ਰੱਬ ਦੇ ਗੀਤ ਗਾਉਂਦੀ, ਕੁਦਰਤ ਤੋਂ ਬਲਿਹਾਰ ਜਾਂਦੀ ਹੈ, ਚਿੜੀਆਂ ਦੀ ਚੀਂ ਚੀਂ ਸਭ ਨੂੰ ਸੋਹਣੀ ਲੱਗਦੀ ਹੈ। ਹਾਥੀ ਦਿਨ ਦਿਹਾੜੇ ਦੁਪਹਿਰ ਤੱਕ ਸੁੱਤਾ ਰਹਿੰਦਾ ਔਰ ਚਿੜੀਆਂ ਜਿਹੜੀਆਂ ਸੂਰਜ ਉਦੇ ਹੋਣ ਤੋਂ ਪਹਿਲੇ ਬੋਲ ਪੈਂਦੀਆਂ ਨੇ।
ਇਸ ਲਈ ਚਿੜੀਆਂ ਦਾ ਬੋਲਣਾ ਧਰਮ ਗਿਣਿਆ ਗਿਆ। ਤਾਂ ਹੀ ਮਹਾਰਾਜ ਨੇ ਬਾਣੀ ਅੰਦਰ ਕਿਹਾ, ਚਿੜੀ ਚਹੁਕੀ ਪੌ ਫੁੱਟੀ। ਪੌ ਫੁਟਾਲਾ ਹੁੰਦਾ, ਸੂਰਜ ਦੀ ਲੋ ਅਜੇ ਸ਼ੁਰੂ ਹੁੰਦੀ ਹੈ, ਸੂਰਜ ਨਿਕਲਦਾ ਨਹੀਂ ਹੈ, ਅਜੇ ਰਵਾਲਾ ਹੁੰਦਾ, ਸੂਰਜ ਦੀ ਲੋ ਲੱਗਦੀ ਹੈ, ਚਿੜੀਆਂ ਬੋਲਣ ਲੱਗ ਪੈਂਦੀਆਂ। ਸਭ ਤੋਂ ਪਹਿਲਾਂ ਪੰਛੀ ਬੋਲਦੇ, ਚਿੜੀਆਂ ਬੋਲਣੀਆਂ ਸ਼ੁਰੂ ਕਰਦੀ। ਤਾਂ ਪਾਤਸ਼ਾਹ ਨੇ ਕਿਹਾ, ਭਾਈ ਕੁਦਰਤ ਤੋਂ ਕੁਝ ਸਿੱਖ, ਸੂਰਜ ਚੜ੍ਹਨ ਤੋਂ ਪਹਿਲਾਂ ਚਿੜੀਆਂ ਬੋਲ ਰਹੀਆਂ ਨੇ, ਤੈਨੂੰ ਕੁਦਰਤ ਸਿਖਾ ਰਹੀ ਹੈ, ਤੂੰ ਇਸ ਕਰਤੇ ਪੁਰਖ ਦੀ ਸਾਜੀ। ਕੁਦਰਤ ਦੇ ਸਭ ਤੋਂ ਅਨਮੋਲ ਹੀਰਾ ਰੱਬ ਨੇ ਜੇ ਪੈਦਾ ਕੀਤਾ, ਉਹ ਮਾਨਸ ਦੇਹ ਦਾ ਬੰਦਾ ਪੈਦਾ ਕੀਤਾ, ਇਹ 84 ਲੱਖ ਜੂਨਾਂ ਤੋਂ ਸ੍ਰੇਸ਼ਟ ਦੇਹੀ ਲੈਣ ਵਾਲਿਆ, ਚਿੜੀਆਂ ਤੋਂ ਕੁਝ ਸਿੱਖ, ਜਦੋਂ ਚਿੜੀਆਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਬੋਲਦੀਆਂ ਨੇ, ਏਦਾਂ ਤੂੰ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦਿਆਂ ਸਾਰ ਜਪ ਸਤਨਾਮ ਸ੍ਰੀ ਵਾਹਿਗੁਰੂ, ਤੇਰਾ ਜਨਮ ਸਫਲ ਹੋਇਆ। ਕਿਉਂ ਭਾਈ, ਤੂੰ 84 ਲੱਖ ਜੂਨਾਂ ਤੋਂ ਸ੍ਰੇਸ਼ਟ ਹੈ। 84 ਲੱਖ ਜੂਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ, ਤੈਨੂੰ ਵਡਿਆਈ ਦਿੱਤੀ ਹੈ, ਤੇ ਜੇ ਤੂੰ ਨਾਮ ਨਾ ਜਪਿਆ ਫਿਰ ਉਸ ਹਾਥੀ ਦੀ ਤਰ੍ਹਾਂ ਵਿਅਰਥ ਸਭ ਕੁਝ। ਫਿਰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਇਸ ਪੌੜੀ ਤੇ ਜੋ ਨਰ ਚੁੱਕੈ, ਜੇ ਤੂੰ ਉੱਕ ਗਿਆ ਤਾਂ ਫਿਰ ਤੂੰ ਨਾ ਜੂਨਾਂ ਚ ਪੈਣਾ, ਏਡਾ ਭਾਰੇ ਭਾਰੇ ਹਾਥੀ ਦਾ ਰੂਪ ਧਾਰਨ ਕਰੇ, ਫਿਰ ਤੂੰ ਮਨਾ ਮੂਹੀ ਅਨਾਜ ਖਾ ਕੇ ਰੱਜੇਗਾ ਨਹੀਂ। ਕਿਉਂ, ਰੱਬ ਦਾ ਦਿੱਤਾ ਖਾ ਕੇ ਤੂੰ ਨਾਮ ਹੀ ਨਹੀਂ ਜਪਿਆ। ਫਿਰ ਰੱਬ ਅਗਲੇ ਜਨਮ ਚ ਕਹਿੰਦਾ, ਖਾ ਹੁਣ ਕਿੰਨਾ ਖਾਣਾ ਜਾਨਵਰ ਬਣ, ਫਿਰ ਇਹ ਜੂਨਾਂ ਵਿੱਚ ਭਟਕੇਗਾ। ਇਸ ਲਈ ਪਾਤਸ਼ਾਹ ਨੇ ਬਚਨ ਕਹੇ, ਇਸ ਪੌੜੀ ਤੇ ਜੋ ਨਰ ਚੁੱਕੈ, ਸੋ ਆਏ ਜਾਏ ਪਛਤਾਏਂਦਾ। ਮਹਾਰਾਜ ਫਿਰ ਕੀ ਕਰੀਏ, ਕਹਿੰਦੇ ਭਾਈ ਚਿੜੀਆਂ ਤੋਂ ਸਿੱਖ ਲਾ, ਉਹ ਸੂਰਜ ਚੜ੍ਹਨ ਤੱਕ ਕਾਲਣਿਆਂ ਵਿੱਚ ਸੁੱਤੀਆਂ ਨਹੀਂ ਰਹਿੰਦੀਆਂ, ਸੂਰਜ ਉਦੇ ਹੋਣ ਦੀ ਦੇਰ ਹੈ, ਚਿੜੀਆਂ ਆਲਣਿਆਂ ਤੋਂ ਪੰਛੀ ਬਾਹਰ ਆ ਜਾਂਦੇ ਨੇ, ਉਹ ਮਿੱਠੀ ਆਵਾਜ਼ ਨਾਲ ਕਰਤੇ ਪੁਰਖ ਦੀ ਕੁਦਰਤ ਨੂੰ ਗਾਉਂਦੇ ਨੇ, ਏਦਾਂ ਤੂੰ ਕੁਦਰਤ ਵਿੱਚ ਰਹਿਣ ਵਾਲਿਆ, ਤੈਨੂੰ ਰੱਬ ਸੁੱਤਿਆਂ ਵੀ ਆਕਸੀਜਨ ਦਿੰਦਾ, ਜਦੋਂ ਸਵੇਰੇ ਤੇਰੀ ਜਾਗ ਖੁੱਲੇ ਤਾਂ ਤੇਰਾ ਫਸਟ ਵਰਕ ਐਵਰੀ ਡੇ ਇਹ ਹੋਣਾ ਚਾਹੀਦਾ, ਉੱਠਦਿਆਂ ਸਾਰ ਜਪੇ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸੂਰਜ ਚੜ੍ਹਨ ਤੋਂ ਪਹਿਲਾਂ ਜਪ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਨੇ ਪਹਿਲਾਂ ਹਾਥੀ ਦੀ ਉਦਾਹਰਨ ਦਿੱਤੀ, ਕਹਿੰਦੇ 100 ਮਣ ਹਸਤੀ ਘਿਓ ਗੁੜ ਖਾਵੇ, ਇੰਨਾ ਕੁਝ ਅਨਾਜ ਖਾ ਕੇ ਉਹ ਫਿਰ ਕੀ ਕਰਦਾ, ਡੱਕੇ ਫੂਕੇ ਖੇ ਉਡਾਵੇ, ਲੰਬੇ ਲੰਬੇ ਸਾਹ ਲੈਂਦਾ, ਮਿੱਟੀ ਉਡਾ ਦਿੰਦਾ ਜਿੱਥੇ ਪਿਆ ਹੋਵੇ, ਸਾਹ ਗਏ ਪਛਤਾਵੇ, ਵਿਅਰਥ ਗਏ ਉਹਦੇ ਸਵਾਸ। ਤੇ ਦੂਜੇ ਪਾਸੇ ਅੱਧ ਗੁੱਲਾ ਚੱਕ ਚਿੜੀ ਕਾ ਚੁਗਣ, ਅੱਧ ਗੁੱਲਾ ਕਹਿੰਦੇ ਅੱਧਾ ਕਦਾਣਾ, ਕਹਿੰਦੇ ਅੱਧਾ ਕਦਾਣਾ ਖਾਂਦੀ ਹੈ ਚਿੜੀ। ਅੱਧ ਗੁਲਹਾ ਚਿੜੀ ਕਾ ਚੁਗਣ, ਗੈਣ ਚੜੀ ਬਿਲ ਲਾਏ, ਆਕਾਸ਼ ਵਿੱਚ ਉੱਡਦੀ ਅੱਧਾ ਦਾਣਾ ਖਾ ਕੇ, ਕਿੰਨਾ ਮਿੱਠਾ ਬੋਲਦੀ ਹੈ, ਸੂਰਜ ਚੜ੍ਹਨ ਤੋਂ ਪਹਿਲਾਂ ਚਿੜੀਆਂ ਪੰਛੀ ਬੋਲਣ ਲੱਗ ਪੈਂਦੇ ਨੇ, ਅੱਧਾ ਅੱਧਾ ਦਾਣਾ ਖਾ ਕੇ ਰੱਜ ਜਾਂਦੇ ਨੇ ਭਾਈ ਉਹਨਾਂ ਦੇ ਬੋਲਣ ਕਰਕੇ। ਫਿਰ ਮਹਾਰਾਜ ਨੇ ਕਿਹਾ, ਖਸਮੇ ਭਾਵੇ ਊਹਾ ਚੰਗੀ, ਉਹ ਚਿੜੀ ਹਾਥੀ ਨਾਲੋਂ ਚੰਗੀ ਹੈ, ਖਸਮੇ ਭਾਵੇ ਊਹਾ ਚੰਗੀ, ਜੇ ਕਰੇ ਖੁਦਾਏ ਖੁਦਾਏ, ਉਹਦੀ ਚੀ ਚੀ ਐ ਲੱਗਦੀ ਹੈ ਜਿਵੇਂ ਖੁਦਾ ਨੂੰ ਜਪ ਰਹੀ ਹੋਵੇ, ਹਾਥੀ ਨਾਲੋਂ ਤਾਂ ਕਿਤੇ ਚੰਗੀ ਉਹ ਚਿੜੀ ਹੈ ਜਿਹਨੂੰ ਨਾਮ ਚੇਤੇ ਆ ਰਿਹਾ ਸਤਨਾਮ ਸ੍ਰੀ ਵਾਹਿਗੁਰੂ। ਤੂੰ ਭਾਈ 84 ਲੱਖ ਜੂਨਾਂ ਦਾ ਸ੍ਰੇਸ਼ਟ ਮਾਨਸ ਦੇਹੀ ਹੈ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਫਿਰ ਇਸ ਕੁਦਰਤ ਦੇ ਅੰਦਰ ਇਹ ਤੇਰੇ ਦਿੱਤੇ ਹੋਏ ਸਵਾਸ ਰੱਬ ਦੇ ਸਫਲ ਹੋ ਜਾਣ, ਫਿਰ ਤੂੰ ਮਨਮੁੱਖ ਨਹੀਂ ਰਹੇਗਾ, ਫਿਰ ਤੇਰੇ ਵਾਸਤੇ ਇਹ ਜੀਵਨ ਹਰ ਰੋਜ਼ ਨਵੀਨ, ਨਵਾਂ ਜੀਵਨ, ਸਭ ਕੁਝ ਨਵਾਂ, ਸਭ ਕੁਝ ਨਵਾਂ। ਸਤ ਸੰਗਤ, ਪੁਰਾਣੀ ਚੀਜ਼ ਮਨੁੱਖ ਨੂੰ ਸਕੂਨ ਨਹੀਂ ਦਿੰਦੀ, ਸੁੱਖ ਨਹੀਂ ਦਿੰਦੀ, ਇਸੇ ਲਈ ਲੋਕਾਂ ਦੀਆਂ ਕਈ ਵਾਰ ਆਪਣੇ ਘਰ ਦੇ ਰੰਗ ਰੋਗਨ ਤੋਂ ਨਜ਼ਰਾਂ ਅੱਕ ਜਾਂਦੀਆਂ ਨੇ, ਉਹ ਕਹਿੰਦੇ ਨੇ ਆਹ ਚੀਜ਼ ਬਦਲੋ, ਹੋਣਾ ਕੁਝ ਬਦਲੋ, ਘਰ ਦੇ ਪੜਦੇ ਕਰਟਨ ਬਦਲ ਦਿਓ, ਉਹ ਸੁਖੀ ਹੋਣਾ ਚਾਹੁੰਦਾ। ਜਦੋਂ ਕੋਈ ਨਵੀਂ ਚੀਜ਼ ਉਹਦੇ ਕੋਲ ਆਉਂਦੀ ਹੈ, ਕੱਪੜੇ ਨਵੇਂ ਪਹਿਨਦਾ, ਉਦੋਂ ਤੁਹਾਨੂੰ ਸਕੂਨ ਜਿਹਾ ਮਹਿਸੂਸ ਹੁੰਦਾ। ਕੁਝ ਪਲਾਂ ਵਾਸਤੇ ਕੋਈ ਚੀਜ਼ ਨਵੀਂ ਖਰੀਦੋ, ਤੁਹਾਨੂੰ ਸੁੱਖ ਮਹਿਸੂਸ ਹੁੰਦਾ। ਘਰ ਨਵਾਂ ਖਰੀਦਿਆ ਹੋਵੇ, ਮਨ ਨੂੰ ਸਕੂਨ ਆਉਂਦਾ, ਗੱਡੀ ਨਵੀਂ ਖਰੀਦੀ ਹੋਵੇ ਸਕੂਨ ਆਉਂਦਾ, ਸੂਟ ਨਵਾਂ ਸਵਾਇਆ ਹੋਵੇ ਥੋੜੀ ਦੇਰ ਸਕੂਨ ਰਹਿੰਦਾ ਮਨ ਦੇ ਅੰਦਰ, ਜਦੋਂ ਤੱਕ ਦੂਜੇ 10 ਵੀ ਜਣੇ ਵੇਖ ਨਾ ਲੈਣ। ਪਰ ਇਹ ਸੱਚਾਈ ਹੈ,
ਉਹ ਪਦਾਰਥਾਂ ਵਿੱਚੋਂ ਜਿਹੜਾ ਸਕੂਨ ਹੈ ਸਾਧ ਸੰਗਤ ਥੋੜੇ ਸਮੇਂ ਬਾਅਦ ਅਲੋਪ ਹੋ ਜਾਂਦਾ। ਤੁਹਾਡਾ ਤਜਰਬਾ ਰਹਿਣਾ। ਮੈਂ ਇਹ ਕਈ ਵਾਰ ਕਥਾ ਦਰਬਾਰ ਸਾਹਿਬ ਤੋਂ ਵੀ ਰੱਖੀ, ਛਕਣ ਵਾਸਤੇ ਭੋਜਨ ਪ੍ਰਸ਼ਾਦਾ ਥਾਲ ਵਿੱਚ ਪਰੋਸ ਲਓ, ਜਦੋਂ ਤੁਸੀਂ ਖਾਂਦੇ ਹੋ ਇੱਕ ਬੁਰਕੀ ਗ੍ਰਹੀ ਤੋੜ ਕੇ ਖਾਧੀ, ਬੰਦਾ ਕਹਿੰਦਾ ਵੀ ਦਾਲ ਬਹੁਤ ਸਵਾਦ ਹੈ, ਇੱਕ ਚਮਚਾ ਖੀਰ ਦਾ ਪਹਿਲਾਂ ਖਾਧਾ ਵੀ ਖੀਰ ਬਹੁਤ ਸਵਾਦ ਬਣੀ ਹੈ, ਸਬਜ਼ੀ ਬਹੁਤ ਟੇਸਟੀ ਹੈ। ਪਰ ਇਹ ਸਿਰਫ ਇੱਕ ਦੋ ਬੁਰਕੀਆਂ ਗ੍ਰਹੀਆਂ ਨਾਲ ਤੁਹਾਨੂੰ ਸਵਾਦ ਲੱਗਦਾ ਰਸਨਾ ਦਾ, ਉਹ ਤੋਂ ਬਾਅਦ ਬਾਕੀ ਪ੍ਰਸ਼ਾਦੇ ਜਿਹੜੇ ਦੋ ਚਾਰ ਛੱਕੇ ਉਹ ਤਾਂ ਪੇਟ ਭਰਨ ਲਈ ਖਾਧੇ, ਫਿਰ ਨਹੀਂ ਉਹ ਚ ਸਵਾਦ ਸੀ। ਪਹਿਲੀਆਂ ਦੋ ਗ੍ਰਹੀਆਂ ਦੋ ਚਾਰ ਚਮਚਿਆਂ ਵਿੱਚ ਰਸਨਾ ਜ਼ੁਬਾਨ ਕਹਿੰਦੀ ਹੈ ਸਵਾਦ ਹੈ, ਫਿਰ ਤਾਂ ਪੇਟ ਭਰਨ ਤੱਕ ਖਾਂਦੇ ਹੋ, ਬਸ ਉਹ ਸਵਾਦ ਅਲੋਪ ਹੋ ਜਾਂਦਾ ਹੈ। ਜਦੋਂ ਘਰ ਨਵਾਂ ਖਰੀਦਿਆ ਮਨ ਨੂੰ ਸਕੂਨ ਮਿਲਦਾ ਹੈ, ਫਿਰ ਉਸ ਤਰ੍ਹਾਂ ਦੇ ਹੋ ਜਾਂਦੇ ਹੋ ਜਿਵੇਂ ਪੁਰਾਣੇ ਘਰ ਵਿੱਚ ਸੀ। ਜਿੱਦਣ ਸੂਟ ਨਵਾਂ ਸਵਾਇਆ ਉਹ ਉਨੀ ਦੇਰ ਮਨ ਨੂੰ ਸਕੂਨ ਹੈ, ਜਦੋਂ ਇੱਕ ਵਿਆਹ ਉਹਦੇ ਨਾਲ ਖਾ ਲਿਆ ਦਸਾਂ ਵੀਹਾਂ ਨੇ ਵੇਖ ਲਿਆ, ਫਿਰ ਉਦਾਂ ਦਾ ਹੋ ਗਿਆ ਜਿਹੜੇ ਬਾਕੀ ਕਬੜ ਵਿੱਚ ਟੰਗੇ ਹੋਏ ਨੇ। ਔਰ ਕਈ ਵਾਰ ਤਾਂ ਇਸ ਗੱਲੋਂ ਲੋਕਾਂ ਨੂੰ ਇਤਰਾਜ਼ ਰਹਿੰਦਾ ਹੈ, ਉਹ ਕਿਸੇ ਵਿਆਹ ਸ਼ਾਦੀ ਤੇ ਜਾਣਾ ਹੋਵੇ ਪਹਿਲਾਂ ਕਲੇਸ਼ ਹੁੰਦਾ, ਮੇਰੇ ਕੋਲ ਤਾਂ ਸੂਟ ਹੀ ਨਹੀਂ ਕੋਈ ਪਾਉਣ ਨੂੰ, ਹੁਣ 20 ਟੰਗੇ ਹੁੰਦੇ ਨੇ, ਪੁੱਛੋ ਭਾਈ ਆ ਜਿਹੜੇ ਪਹਿਲਾਂ ਟੰਗੇ ਹੋਏ ਅਲਮਾਰੀ ਵਿੱਚ, ਕਹਿੰਦੇ ਇਹ ਤਾਂ ਮੈਂ ਉਦੋਂ ਪਾਇਆ ਸੀ ਵਿਆਹ ਤੇ, ਇਹ ਤਾਂ ਉਦੋਂ ਉਹਨਾਂ ਵੇਖ ਲਿਆ। ਇਹਦਾ ਮਤਲਬ ਜਦੋਂ ਉਹ ਦੋ ਚਾਰ ਵਾਰ ਪਹਿਨ ਲਿਆ ਕਿਸੇ ਨੇ ਵੇਖ ਲਿਆ ਉਹਦੇ ਵਿੱਚੋਂ ਸਕੂਨ ਮੁੱਕ ਗਿਆ। ਪਾਤਸ਼ਾਹ ਨੇ ਕਿਹਾ ਜੇ ਤੂੰ ਚਾਹੁੰਦੇ ਤੇਰੇ ਜੀਵਨ ਵਿੱਚ ਸਕੂਨ ਆਨੰਦ ਸੁੱਖ ਸਦਾ ਨਵਾਂ ਰਵੇ, ਇੱਕੋ ਹੀ ਚੀਜ਼ ਸਦਾ ਨਵੀਨ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਤੂੰ ਰੋਜ਼ ਜਪ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਤੂੰ ਸਦਾ ਹੀ ਸੁਖੀ ਰਹੇਂਗਾ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ।

ਉਹ ਸਦਾ ਦਾਤਾਂ ਦੇਣ ਵਾਲਾ ਹੈ, ਸਦਾ ਨਵਾਂ ਹੈ, ਤੈਨੂੰ ਵੀ ਨਵੀਨ ਰੱਖੇਗਾ, ਸੁਖੀ ਰੱਖੇਗਾ। ਇਸ ਲਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਸਤਨਾਮ ਸ੍ਰੀ ਵਾਹਿਗੁਰੂ, ਤੇਰਾ ਮਨ ਸੁਖੀ ਹੋ। ਇੱਕ ਆਪਣੀ ਸੁਰਤ ਟਕਾ ਕੇ ਇੱਕ ਵਾਰ ਸਤਿਗੁਰੂ ਜੀ ਦੇ ਨਾਮ ਵਿੱਚ ਸੁਰਤ ਜੋੜੋ, ਮੰਗ ਕਰੋ ਗੁਰੂ ਦੇ ਕੋਲੋਂ, ਕਿਉਂਕਿ ਸਾਧ ਸੰਗਤ ਨਾਮ ਮੰਗਣਾ ਪੈਂਦਾ, ਆਪਣੇ ਆਪ ਨਹੀਂ ਤੁਸੀਂ ਜਪ ਸਕਦੇ। ਇਹ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ ਹੈ। ਸਾਰੇ ਦਿਨ ਦਾ ਸਵੇਰ ਤੋਂ ਹੁਣ ਤੱਕ ਇਹ ਵਿਚਾਰ ਕਰਕੇ ਵੇਖ ਲਿਓ ਵੀ ਕਿੰਨੀਆਂ ਗੱਲਾਂ ਕੀਤੀਆਂ ਤੁਸੀਂ ਘਰ ਵਿੱਚ, ਘਰ ਦੀਆਂ, ਬਾਹਰ ਦੀਆਂ, ਬੱਚਿਆਂ ਨੂੰ ਆਵਾਜ਼ਾਂ ਮਾਰੀਆਂ, ਕੰਮ ਕਰ ਲਓ, ਉਹ ਕੰਮ ਕਰ ਲਓ, ਸਵੇਰ ਤੋਂ ਲੈ ਕੇ ਬੋਲੀ ਗਏ। ਹੁਣ ਯਾਦ ਕਰੋ 10 ਘੰਟਿਆਂ ਵਿੱਚ, 12 ਘੰਟਿਆਂ 'ਚ ਕਿੰਨੀ ਵਾਰ ਤੁਸੀਂ ਵਾਹਿਗੁਰੂ ਕਿਹਾ। ਕੋਈ ਭਾਗਾਂ ਵਾਲਾ ਹੋਣਾ ਜਿਹਨੇ 5-10 ਵਾਰ, 20 ਵਾਰ ਕਿਹਾ, ਨਹੀਂ ਤਾਂ ਸਾਰਾ ਦਿਨ ਵਾਹਿਗੁਰੂ ਕਹੇ ਨਹੀਂ ਹੋਇਆ। ਹੋਰੇ ਗੱਲਾਂ ਸੰਸਾਰ ਦੀਆਂ ਮੁੱਕੀਆਂ ਨਹੀਂ, ਵਾਹਿਗੁਰੂ ਉਹੀਓ ਰਸਨਾ ਜਪਦੀ ਹੈ ਜੇ ਅਕਾਲ ਪੁਰਖ ਵਾਹਿਗੁਰੂ ਦੀ ਨਦਰ ਹੋ ਜਾਏ। ਇਸ ਲਈ ਨਾਮ ਮੰਗਣਾ ਪੈਂਦਾ, ਬਾਕੀ ਗੱਲਾਂ ਮੰਗਣ ਦੀ ਲੋੜ ਨਹੀਂ ਹੈ, ਉਹ ਤਾਂ ਉਹੀ ਚੱਲੀ ਜਾਂਦੀ ਹੈ ਸੰਸਾਰ ਵਿੱਚ। ਪਾਤਸ਼ਾਹ ਨੇ ਕਿਹਾ ਨਾਮ ਗੁਰੂ ਕੋਲੋਂ ਮੰਗ, ਹੱਥ ਜੋੜ ਕੇ ਰੋਜ਼ ਕਿਹਾ ਕਰ ਗੁਰੂ ਨੂੰ, ਫਿਰਤ ਫਿਰਤ ਪ੍ਰਭ ਆਇਆ, ਪੜ੍ਹੋ ਫਿਰ

ਹੁਣ ਤੂੰ ਕਰਮ ਕਰੀ ਚੱਲ ਮਿਲੇਗਾ ਨਹੀਂ। ਮਹਾਰਾਜ ਕਿਉਂ? ਕਹਿਣਗੇ ਮਿਲਾਪ ਤਾਂ ਕਿਰਪਾ ਨਾਲ ਹੈ। ਉਹਦੇ ਅੱਗੇ ਅਰਦਾਸ ਕਰ, ਤੇਰਾ ਮਨ ਗੁਰੂ ਦੇ ਸ਼ਬਦ ਨਾਲ ਜੁੜ ਜਾਏ, ਤੈਨੂੰ ਮਤ ਗੁਰੂ ਦੀ ਮਿਲ ਜਾਏ। ਅਰਦਾਸ ਕਰਕੇ ਕਹਿ ਪਾਤਸ਼ਾਹ ਕਿਰਪਾ ਕਰਕੇ ਮੇਲ ਲਓ, ਕਿਉਂਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਸ ਲਈ ਅਰਦਾਸ ਕਰ, ਇੱਕ ਵਾਰ ਚਿੱਤ ਜੋੜ ਕੇ ਕਹੋ

0: ਜੀ ਭਾਈ ਬਾਣੀ ਸੁਣਨ ਨਾਲ ਤਾਂ ਸੰਤਾਪ ਦੂਰ ਹੁੰਦੇ ਨੇ, ਬਾਣੀ ਸੁਣਨ ਨਾਲ ਤਾਂ ਕੱਲ ਕਲੇਸ਼ ਮਿਟਦੇ ਨੇ, ਬਾਣੀ ਸੁਣਨ ਦੇ ਨਾਲ ਤਾਂ ਮਨ ਦੇ ਵਿਕਾਰ ਰੁਕਦੇ ਨੇ। ਜੇ ਆਪਾਂ ਕਹੀਏ ਸਾਡੇ ਘਰ ਆਵਾਜ਼ ਜ਼ਿਆਦਾ ਸੁਣਦੀ ਹੈ, ਸਪੀਕਰ ਉੱਧਰ ਘੁਮਾ ਲਓ, ਫਿਰ ਤਾਂ ਭਾਗ ਹੀ ਮਾੜੇ ਨੇ। ਤਾਂਹੀਓ ਪਾਤਸ਼ਾਹ ਨੇ ਕਿਹਾ ਭਾਈ ਜਿਨ੍ਹਾਂ ਦੇ ਭਾਗ ਲੜੀ ਕਮਜ਼ੋਰ, ਜਿਨ੍ਹਾਂ ਦੇ ਭਾਗ ਮਾੜੇ, ਉਹ ਗੁਰੂ ਕੋਲ ਬਹਿ ਨਹੀਂ ਸਕਦੇ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿਨ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ, ਓਏ ਬਲਸ਼ਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੁੜਿਆਰਾ ਪਾਸ, ਕੁੜਿਆਰ ਕੁੜਿਆਰੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਜਿਨ੍ਹਾਂ ਦੇ ਭਾਗ ਚੰਗੇ ਗੁਰਸਿੱਖਾਂ ਦੇ ਉਹੀ ਗੁਰੂ ਵੱਲੋਂ। ਪਾਤਸ਼ਾਹ ਨੇ ਕਿਹਾ ਹਰ ਬੰਦਾ ਚਾਹੁੰਦਾ ਮੈਨੂੰ ਸੁੱਖ ਮਿਲੇ, ਭਾਈ ਤੇਰੇ ਜੀਵਨ ਦੇ ਅੰਦਰ ਸੁੱਖ ਆਨੰਦ ਬਣ ਸਕਦਾ, ਤੂੰ ਉਹਦੇ ਵਾਸਤੇ ਕੀ ਕਰ। ਪਹਿਲਾਂ ਤਾਂ ਉਦਾਹਰਨ ਦਿੱਤੀ, ਜੇ ਤੂੰ ਨਾਮ ਨਾ ਜਪਿਆ ਫਿਰ ਤੇਰੀ ਹਾਲਤ ਐ ਹੋ ਸਕਦੀ ਹੈ ਜਿਵੇਂ ਦੁੱਧ ਤੋਂ ਬਗੈਰ ਗਾਂ ਹੈ, ਉਹਨੂੰ ਲੋਕ ਛੱਡ ਦਿੰਦੇ ਨੇ ਵਾਰਾ, ਕੌਣ ਉਹਨੂੰ ਪਾਣੀ ਪੱਠੇ ਪਾਉਂਦਾ। ਜਿਵੇਂ ਪਾਣੀ ਤੋਂ ਬਗੈਰ ਫਸਲ ਸੁੱਕ ਜਾਂਦੀ ਹੈ, ਵੀ ਜਿੰਨਾ ਮਰਜ਼ੀ ਤੁਸੀਂ ਮਹਿੰਗਾ ਲਿਆ ਕੇ ਯੂਨੀਵਰਸਿਟੀ ਤੋਂ ਬੀਜ ਦਿਓ, ਜ਼ਮੀਨ ਜਿੰਨੀ ਮਰਜ਼ੀ ਉਪਜਾਊ ਹੋਵੇ, ਪਾਣੀ ਤੋਂ ਬਗੈਰ ਫਸਲ ਮਰ ਜਾਂਦੀ ਹੈ। ਏਦਾਂ ਯਾਦ ਰੱਖਿਓ, ਬਾਣੀ ਤੋਂ ਬਗੈਰ ਸਿੱਖੋ ਘਰਾਂ ਵਿੱਚੋਂ ਸਿੱਖੀ ਸੁੱਕ ਜਾਂਦੀ ਹੈ। ਜੇ ਚਾਹੁੰਦੇ ਹੋ ਘਰ ਵਿੱਚ ਸਿੱਖੀ ਰਵੇ ਫਿਰ ਤੁਹਾਨੂੰ ਬਾਣੀ ਪੜ੍ਹਨੀ ਪਏਗੀ, ਬਾਣੀ ਤੋਂ ਬਗੈਰ ਸਿੱਖੀ ਦੀ ਫਸਲ ਨਹੀਂ ਘਰ ਵਿੱਚ ਹੋਣ ਵਾਲੀ, ਇਹ ਸਿੱਖੀ ਸੁੱਕ ਜਾਏਗੀ। ਇਸ ਲਈ ਪਾਤਸ਼ਾਹ ਨੇ ਬਚਨ ਕਹੇ, ਸਭ ਤੋਂ ਪਹਿਲਾਂ ਅਰਦਾਸ ਕਰ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ ਤੇਰਾ ਮਨ ਸ਼ਬਦ ਨਾਲ ਮਿਲੇ, ਅਰਦਾਸ ਕਰ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ, ਰਾਮ ਚਾਰ ਕੁੰਟ ਦੇ ਦਿਸ ਭਰਮੇ ਥਕਾਏ ਪ੍ਰਭ ਕੀ ਸ਼ਾਮ, ਧੇਨ ਦੁਧੈ ਤੇ ਵਾਹਰੀ, ਧੇਨ ਕਹਿੰਦੇ ਗਾਂ ਨੂੰ, ਧੇਨ ਦੁਧੈ ਤੇ ਵਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਧਾਮ। ਮਹਾਰਾਜ ਫਿਰ ਅਸੀਂ ਸੁਖੀ ਹੋਣਾ ਚਾਹੁੰਦੇ, ਹਰ ਬੰਦਾ ਚਾਹੁੰਦਾ ਮੇਰੇ ਜੀਵਨ ਵਿੱਚ ਆਨੰਦ ਆਵੇ। ਫਿਰ ਪਾਤਸ਼ਾਹ ਨੇ ਬਚਨ ਕਹਿੰਦੇ ਭਾਈ ਆਨੰਦ ਵਾਸਤੇ ਤਾਂ ਤੈਨੂੰ ਰੱਬ ਨੂੰ ਚੇਤੇ ਕਰਨਾ, ਉਸ ਪਰਮਾਤਮਾ ਨੂੰ ਜਿਹਨੇ ਤੈਨੂੰ ਮਾਤਾ ਦੇ ਗਰਭ ਦੇ ਅੰਦਰ ਵੀ ਸਲਾਮਤ ਰੱਖਿਆ ਉਹਨੂੰ ਚੇਤੇ ਕਰ। ਲੋਕ ਮਨ ਦਾ ਇੰਜੋਏ ਕਰਨ ਵਾਸਤੇ ਨਾ ਵੀ ਜੀਵਨ ਵਿੱਚ ਆਨੰਦ ਹੋਵੇ, ਹਿਲ ਸਟੇਸ਼ਨਾਂ ਤੇ ਜਾਂਦੇ ਨੇ, ਹਰਿਆਵਲ ਵਾਲੀ ਜਗ੍ਹਾ ਤੇ ਜਾਣਗੇ, ਹਜ਼ਾਰਾਂ ਰੁਪਈਆ ਖਰਚਣਗੇ। ਨਵਾਂ ਵਿਆਹਿਆ ਜੋੜਾ ਉਹ ਸਾਧ ਸੰਗਤ ਘੁੰਮਣ ਫਿਰਨ ਵਾਸਤੇ ਮਨਾਲੀ ਉੱਪਰ ਕੁਫਰੀ ਚਲੇ ਗਏ, ਜਿੱਥੇ ਕਿਤੇ ਸਨੋ ਪੈਂਦੀ ਹੈ ਉਹ ਜਗ੍ਹਾ ਤੇ ਚਲੇ ਗਏ, ਹਜ਼ਾਰਾਂ ਰੁਪਈਆ ਮਹਿੰਗਾ ਉੱਥੇ ਕਿਰਾਏ ਤੇ ਰੂਮ ਮਿਲਦਾ, ਹੋਟਲ ਮਿਲਦਾ। ਤੋਂ ਘਰ ਵਾਲੇ ਬੜੇ ਅਮੀਰ ਸੀ, ਉਹਨਾਂ ਕਿਹਾ ਵੀ ਘੁੰਮ ਫਿਰ ਕੇ ਆਓ, ਇੰਜੋਏ ਕਰੋ। ਉਹ ਘੁੰਮਣ ਫਿਰਨ ਚਲੇ ਗਏ, ਕਾਹਦੇ ਵਾਸਤੇ ਜੀ, ਮਨ ਆਨੰਦਿਤ ਰਵੇ, ਮਨ ਕਿਸੇ ਤਰ੍ਹਾਂ ਪ੍ਰਸੰਨ ਰਵੇ, ਮਨ ਦੇ ਅੰਦਰ ਆਨੰਦ ਖੁਸ਼ੀ ਖੇੜਾ ਰਵੇ, ਮਨ ਖੜਾਓ ਵਿੱਚ ਚਲਾ ਜਾਏ। ਪਰ ਤੁਸੀਂ ਹੈਰਾਨ ਹੋਵੋਗੇ ਉਹ ਜਗ੍ਹਾ ਤੇ ਉੱਥੇ ਜਾ ਕੇ ਵੀ ਨਾ, ਜਿੱਥੇ ਕੁਫਰੀ ਸਨੋ ਪੈਂਦੀ ਹੈ, ਹਜ਼ਾਰਾਂ ਰੁਪਈਆ ਖਰਚ ਕੇ ਉੱਥੇ ਪਹੁੰਚ ਗਏ, ਉੱਥੇ ਜਾ ਕੇ ਵੀ ਕੱਲ ਕਲੇਸ਼ ਨੇ ਖਹਿੜਾ ਛੱਡਿਆ ਨਹੀਂ, ਉੱਥੇ ਜਾ ਕੇ ਉਹ ਲੜਕੇ ਨੇ ਸੁਸਾਈਡ ਕਰ ਲਈ, ਆਤਮ ਹੱਤਿਆ ਕਰ ਲਈ, ਉਹਨਾਂ ਨੇ ਬਾਅਦ ਵਿੱਚ ਉਹ ਲੜਕੀ ਵਾਲੇ ਫਸਾਏ। ਕਹਿਣ ਤੋਂ ਭਾਵ ਇਹ ਹੈ, ਮਨ ਦੇ ਆਨੰਦ ਦਾ ਸੰਬੰਧ ਬਾਹਰਲੇ ਪਦਾਰਥਾਂ ਨਾਲ ਨਹੀਂ। ਜਿਹਨੂੰ ਅਕਾਲ ਪੁਰਖ ਨੇ ਨਜ਼ਰ ਕੀਤੀ, ਤੁਹਾਨੂੰ ਘਰ ਦੇ ਕੱਚੇ ਕੋਠਿਆਂ ਵਿੱਚ ਵੀ ਆਨੰਦ ਹੈ, ਇਸ ਘਰ ਵਿੱਚ ਵੀ ਆਨੰਦ ਹੈ, ਜੇ ਚੇਤੇ ਆਉਂਦਾ ਸਤਨਾਮ ਸ੍ਰੀ ਵਾਹਿਗੁਰੂ। ਜਿਸ ਘਰ ਵਿੱਚ ਸਤ ਸੰਤੋਖ ਨਾਮ ਬਾਣੀ ਦਾ ਅਭਿਆਸ ਹੈ, ਉੱਥੇ ਸਦਾ ਹੀ ਆਨੰਦ ਹੈ, ਕਿਉਂਕਿ ਆਨੰਦ ਦਾ ਰਾਹ ਗੁਰੂ ਕੋਲੋਂ ਪੁੱਛੋ ਨਾ ਕੀ ਹੈ। ਪਾਤਸ਼ਾਹ ਨੇ ਕਿਹਾ ਭਾਈ ਆਨੰਦ ਹੈ ਚੇਤ ਗੋਬਿੰਦ ਰਾਧੀ ਹੈ, ਪੜੋ ਹੋਵੇ ਆਨੰਦ ਘਣਾ, ਤੈਨੂੰ ਘਣਾ ਆਨੰਦ ਆ ਸਕਦਾ ਪਰ ਸਤਿਗੁਰੂ ਤੋਂ ਬਗੈਰ ਨਹੀਂ, ਕਿਉਂਕਿ ਆਨੰਦ ਭਇਆ ਮੇਰੀ ਮਾਏ, ਪੜੋ ਸਤਿਗੁਰੂ ਮੈਂ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਉਂਜ ਵਾਰੀ ਤੌਰ ਤੇ ਤਾਂ ਹਰ ਬੰਦਾ ਜਿਹਨੂੰ ਪੁੱਛ ਲਓ ਕਹਿੰਦਾ ਚੜ੍ਹਦੀ ਕਲਾ, ਉਹ ਤਾਂ ਘਰ ਜਾ ਕੇ ਵੇਖੋ ਨਾ ਕੀ ਹੈ। ਬਾਹਰੀ ਤੌਰ ਤੇ ਹਰ ਬੰਦਾ ਕਹਿੰਦਾ ਨਹੀਂ ਜੀ ਆਨੰਦ ਆਨੰਦ ਹੈ, ਪਰ ਪਾਤਸ਼ਾਹ ਨੇ ਕਿਹਾ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਾਹਦੇ ਨਾਲ ਕਿਰਪਾ ਕਰੇ ਪਿਆਰਿਆ। ਹੁਣ ਕਿਰਪਾ ਦੀ ਡੈਫੀਨੇਸ਼ਨ ਲੋਕਾਂ ਨੇ ਗਲਤ ਸਮਝ ਲਈ, ਕਿਰਪਾ ਦੀ ਪਰਿਭਾਸ਼ਾ ਇਹ ਸਮਝ ਲਈ ਵੀ ਜੇ ਕਾਰੋਬਾਰ ਬਹੁਤ ਚੱਲ ਪਿਆ ਬੜੀ ਕਿਰਪਾ, ਜੇ ਇਹਦਾ ਮੁੰਡਾ ਬਾਹਰ ਚਲ ਗਿਆ ਜੀ, ਕੈਨੇਡਾ ਦਾ ਬਣ ਗਿਆ, ਬਹੁਤ ਕਿਰਪਾ ਜੀ। ਉਹ ਤਾਂ 5-10 ਸਾਲਾਂ ਬਾਅਦ ਵੇਖਿਓ ਨਾ ਕੀ ਹੋਣਾ, ਉਹ ਤਾਂ ਬਾਅਦ ਵਿੱਚ ਕਹਾਣੀ ਸਮਝ ਆਉਣੀ ਹੈ, ਇਹਨੂੰ ਕਿਰਪਾ ਨਾ ਸਮਝੋ ਤੁਸੀਂ। ਪਾਤਸ਼ਾਹ ਨੇ ਕਿਹਾ ਭੁਲੇਖਾ ਹੈ, ਕਿਸੇ ਦੇ ਬੱਚੇ ਬਾਹਰ ਚਲੇ ਗਏ ਬੜੀ ਕਿਰਪਾ ਜੀ, ਜ਼ਮੀਨ ਹੋਰ ਖਰੀਦ ਲਈ ਹੈ ਕਿਰਪਾ ਬਹੁਤ ਹੈ। ਨਹੀਂ, ਇਹ ਕਿਰਪਾ ਦੀ ਪਰਿਭਾਸ਼ਾ ਨਹੀਂ ਹੈ, ਇਹ ਕਿਰਪਾ ਦੀ ਪਰਿਭਾਸ਼ਾ ਨਹੀਂ। ਪਾਤਸ਼ਾਹ ਫਿਰ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਹੁਣ ਕਿਰਪਾ ਦੀ ਪਰਿਭਾਸ਼ਾ ਕੀ ਹੈ? ਕਰ ਕਿਰਪਾ ਕਿਲ ਵਿਖ ਕੱਟੇ, ਜੇ ਸਾਡੇ ਪਾਪ ਕੱਟੇ ਜਾਣ, ਜੇ ਸਾਡੇ ਕੀਤੇ ਹੋਏ ਕਰਮ ਕੱਟੇ ਜਾਣ, ਜੇ ਭਿਆਨਕ ਕਿਲ ਵਿਖ ਪਾਪ ਕੱਟੇ ਜਾਣ, ਫਿਰ ਤਾਂ ਹੈ ਕਿਰਪਾ। ਕਰ ਕਿਰਪਾ ਕਿਲ ਵਿਖ ਕੱਟੇ, ਕਾਹਦੇ ਨਾਲ? ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਭਾਈ ਤੇਰਾ ਅੰਦਰੋਂ ਮੋਹ ਮੁੜ ਗਿਆ ਸੰਸਾਰ ਦੇ ਪਦਾਰਥਾਂ ਵੱਲੋਂ, ਵਿਕਾਰਾਂ ਵੱਲੋਂ, ਤੇਰੇ ਕਿਲ ਵਿਖ ਕੱਟੇ ਜਾ ਰਹੇ ਨੇ। ਤੂੰ ਫਿਰ ਜਪ ਸਤਨਾਮ ਸ੍ਰੀ ਵਾਹਿਗੁਰੂ, ਹਰ ਹਾਲਤ ਵਿੱਚ ਤੈਨੂੰ ਵਾਹਿਗੁਰੂ ਯਾਦ ਆਵੇ, ਫਿਰ ਆਨੰਦ ਹੈ। ਤੇ ਜੇ ਕੰਮ ਨਾ ਬਣੇ ਫਿਰ ਉਰਝਾ ਜਾਏ, ਮੁਰਝਾ ਜਾਏ, ਦੁਖੀ ਹੋ ਜਾਏ, ਘਰ ਵਿੱਚ ਕੱਲ ਕਲੇਸ਼ ਹੋਰ ਵਧੇ, ਫਿਰ ਕਾਹਦਾ ਆਨੰਦ ਹੈ? ਆਨੰਦ ਜਾਇਦਾਦ ਵਿੱਚ ਨਹੀਂ ਹੈ। ਇੱਕ ਦਿਨ ਮੈਂ ਕਥਾ ਸੁਣਾਈ, ਦੋ ਭਰਾਵਾਂ ਵਿੱਚ ਝਗੜਾ ਰਿਹਾ ਥੋੜੀ ਜਿਹੀ ਜ਼ਮੀਨ ਦਾ। ਜ਼ਮੀਨ ਉਹਨਾਂ ਦੇ ਕੋਲ ਸਾਧ ਸੰਗਤ ਕੋਈ 9-10 ਕਿੱਲੇ 9 ਕਿੱਲੇ ਜ਼ਮੀਨ ਹੋਣੀ ਹੈ। ਤਾਂ ਉਹ ਪਿਓ ਨੇ ਕੀ ਕੀਤਾ, ਦੋਵਾਂ ਭਰਾਵਾਂ ਨੂੰ 4-4 ਵੰਡ ਦਿੱਤੇ, 1 ਕਿੱਲਾ ਉੱਪਰਲਾ ਰੱਖ ਲਿਆ। ਭਾਈ ਜਿਹੜਾ ਸਾਡੀ ਸੇਵਾ ਕਰੂ, ਉਨੀ ਦੇਰ ਉਹ ਇਸ ਕਿੱਲੇ ਦਾ ਮਾਲਕ ਹੈ, ਇਹਦੀ ਵਟਾਈ ਕਮਾਈ ਉਹ ਖਾਏਗਾ। ਤੋ ਪਿਓ ਗੁਜ਼ਰ ਗਿਆ, ਬਾਅਦ ਵਿੱਚ ਮਾਈ ਰਹੀ, ਉਨੀ ਦੇਰ ਉਹ ਜਿਹੜਾ ਛੋਟਾ ਲੜਕਾ ਉਹ ਖਾਈ ਗਿਆ, ਉਹਨੂੰ ਵਾਹੀ ਗਿਆ। ਮਾਤਾ ਦੇ ਗੁਜਰਨ ਤੋਂ ਬਾਅਦ ਹੁਣ ਉਹ ਰੌਲਾ ਪੈ ਗਿਆ ਉਸ 1 ਕਿੱਲੇ ਦਾ। ਬੜਾ ਕਹਿੰਦੇ ਵੀ ਹੁਣ ਮਾਤਾ ਗੁਜਰ ਗਈ ਹੈ, ਅੱਧੋ ਅੱਧੀ ਕਰ ਭਾਈ, 4 ਕਨਾਲਾਂ ਦੇ ਹੁਣ। ਤੇ ਉਹ ਕਹਿੰਦਾ ਮੈਂ ਮਾਤਾ ਦੀ ਸੇਵਾ ਕੀਤੀ ਹੈ, ਮੈਂ ਕਿਵੇਂ ਦੇਵਾਂ ਤੈਨੂੰ। ਜਦੋਂ ਕਿਸੇ ਨੂੰ ਪੁੱਛ ਪਛਾਵ ਵੀ ਹੋਇਆ, ਉਹਨੇ ਕਿਹਾ ਜੀ ਮਾਤਾ ਤਾਂ ਮੇਰੇ ਨਾਮ ਕਰ ਗਈ ਹੈ, ਮੈਂ ਸੇਵਾ ਕੀਤੀ ਹੈ। ਸਭ ਪਿੰਡ ਨੂੰ ਪਤਾ ਸੀ ਵੀ ਮਾਈ ਦੀ ਸੇਵਾ ਉਹਨੇ ਕੀਤੀ ਹੈ, ਪਰ ਇਸ ਗੱਲ ਦਾ ਨਹੀਂ ਸੀ ਪਤਾ ਵੀ ਮਾਤਾ ਦੇ ਗੁਜਰਨ ਤੋਂ ਬਾਅਦ ਉਹ 1 ਕਿੱਲੇ ਦੀ 4-4 ਕਨਾਲਾਂ ਦੁੱਧ ਦੀ ਮਾਲਕ ਨੇ। ਜਿੰਨੀ ਦੇਰ ਮਾਤਾ ਪਿਤਾ ਬੈਠੇ ਨੇ, ਮਾਤਾ ਦੀ ਸੇਵਾ ਕਰਕੇ ਉਹਦੀ ਬਿਠਾਈ ਕਮਾਈ ਉਹ ਖਾਏਗਾ। ਹੁਣ ਰੌਲਾ ਸਿਰਫ 4 ਕਨਾਲਾਂ ਜਗ੍ਹਾ ਦਾ। ਦੋਵਾਂ ਭਰਾਵਾਂ ਦਾ ਝਗੜਾ ਵਧਿਆ, ਬੋਲ ਬੁਰਾਲਾ ਵਧਿਆ, ਪੰਚਾਇਤਾਂ ਹੋਈਆਂ, ਥਾਣੇ ਤੱਕ ਗੱਲ ਗਈ, ਅਖੀਰ ਅਦਾਲਤ ਵਿੱਚ ਕੇਸ ਪਾ ਦਿੱਤੇ। ਇਹ ਕੇਸ ਸਾਧ ਸੰਗਤ 2-2.5 ਸਾਲ ਚੱਲਦਾ ਰਿਹਾ। ਜਿਵੇਂ ਜਿਵੇਂ ਕਲੇਸ਼ ਚੱਲਿਆ, ਜਿਵੇਂ ਜਿਵੇਂ ਕੇਸ ਚੱਲਿਆ, ਤਿਵੇਂ ਤਿਵੇਂ ਕਲੇਸ਼ ਵਧਿਆ। ਕਿਉਂਕਿ ਜਦੋਂ ਬੰਦਾ ਥੱਕ ਹਾਰ ਕੇ ਅਦਾਲਤ ਚੋਂ ਤਰੀਕ ਤੋਂ ਆਉਂਦਾ ਨਾ, ਇੱਕ ਤੇ ਉੱਥੇ ਬਣਦਾ ਕੁਝ ਨਹੀਂ, ਬਹਿ ਕੇ ਸ਼ਾਮਾਂ ਤੱਕ ਉਹ ਤਰੀਕ ਭੁਗਤ ਕੇ ਆਉਂਦਾ, ਵਕੀਲ ਤਰੀਕ ਲੈ ਦਿੰਦਾ, ਔਰ ਆਉਣ ਲੱਗੇ ਨੂੰ ਕਹਿੰਦਾ ਸਰਦਾਰ ਜੀ ਕਾਗਜ਼ ਕਢਾਇਆ ਅੰਦਰੋਂ, 1200 ਰੁਪਈਆ ਦੇ ਦਿਓ। 200-300 ਕਿਰਾਇਆ ਵੀ ਲਾਇਆ, 1200-1400 ਲੈ ਵੀ ਲਿਆ, 1500 ਖਰਚ ਕੇ ਖਾਲੀ ਘਰ ਨੂੰ ਆਉਂਦਾ, ਤੇ ਫਿਰ ਘਰ ਵਿੱਚ ਕੱਲ ਕਲੇਸ਼ ਵੱਧਦਾ। ਹਰੇਕ ਤਰੀਕੇ 1000-2000 ਉਹਨਾਂ ਲੈਣਾ ਹੀ ਹੁੰਦਾ, ਕਲੇਸ਼ ਵੱਧਦਾ ਗਿਆ। ਉਹ ਸੱਜਣ ਮੈਨੂੰ ਕਹਿੰਦਾ, ਕਹਿੰਦਾ ਭਾਈ ਸਾਹਿਬ ਜੀ ਬਹੁਤ ਦੁਖੀ ਹੈ ਅਸੀਂ। ਮੈਂ ਉਹਨੂੰ ਕਿਹਾ ਵੀ ਦੁਖੀ ਕਿਸ ਗੱਲੋਂ? ਰੱਬ ਨੇ ਤਾਂ ਕਿਸੇ ਨੂੰ ਦੁਖੀ ਕੀਤਾ ਹੀ ਨਹੀਂ, ਕਿਉਂਕਿ ਰੱਬ ਦਾ ਨਾਮ ਤਾਂ ਸੁਖਦਾਤਾ ਹੈ, ਦੁਖਦਾਤਾ ਤਾਂ ਹੈ ਹੀ ਨਹੀਂ, ਉਹ ਤਾਂ ਸਭ ਨੂੰ ਸੁੱਖ ਦਿੰਦਾ, ਦੁੱਖ ਤਾਂ ਬੰਦੇ ਨੇ ਖੁਦ ਕ੍ਰੀਏਟ ਕੀਤੇ ਨੇ। ਮੈਂ ਉਹਨੂੰ ਕਿਹਾ ਵੀ ਦੁੱਖ ਕਿਸ ਗੱਲ ਦਾ? ਉਹ ਕਹਿੰਦਾ ਜੀ ਦੁਖੀ ਬਹੁਤ ਹੈ, ਘਰ ਚ ਕੱਲ ਕਲੇਸ਼ ਬਹੁਤ ਹੈ, ਹੁਣ ਮੁੰਡਾ ਵੀ ਕਹਿਣਾ ਨੀ ਮੰਨਦਾ ਜੀ, ਇਹ ਹੋਣ ਲੱਗ ਪਿਆ, ਇੱਕ ਮੇਰੇ ਭਰਾ ਨਾਲ ਕੇਸ ਚੱਲਦਾ। ਜਦੋਂ ਉਹਨੇ ਕੇਸ ਦੀ ਡਿਟੇਲ ਦੱਸੀ, ਮੈਂ ਉਹਨੂੰ ਕਿਹਾ ਵੀ ਸੁਖੀ ਹੋ ਸਕਦਾ, ਅੱਜ ਹੀ ਹੋ ਸਕਦਾ, ਤੇਰੇ ਦੁੱਖਾਂ ਦੇ ਕਾਰਨ ਮੁੱਕ ਸਕਦੇ ਨੇ ਭਾਈ, ਤੂੰ ਸੁਖੀ ਹੋ ਸਕਦਾ, ਤੇਰੇ ਹੱਥ ਵੱਸ ਹੈ, ਕਿਸੇ ਹੋਰ ਦੇ ਨਹੀਂ, ਅੱਜ ਹੀ ਹੋ ਸਕਦਾ। ਉਹ ਕਹਿੰਦਾ ਭਾਈ ਸਾਹਿਬ ਰਾਹ ਦੱਸੋ, ਕੋਈ ਪਾਠ ਦੱਸੋ, ਮਾਫ ਕਰਿਓ, ਬਾਣੀ ਸਦਾ ਹੀ ਸੁਖਦਾਈ ਹੈ, ਪਰ ਤੁਸੀਂ ਕੱਲ ਕਲੇਸ਼ ਵੀ ਰੱਖੋ ਤੇ ਕਹੋ ਜੀ ਕੋਈ ਪਾਠ ਦੱਸ ਦਿਓ, ਇਸ ਤਰ੍ਹਾਂ ਥੋੜੀ ਹੋ ਸਕਦਾ। ਗੁਰੂ ਦਾ ਉਪਦੇਸ਼ ਧਾਰਨ ਕਰਨਾ ਪਏਗਾ। ਗੁਰੂ ਦੀ ਬਾਣੀ ਕੱਲਾ ਮੰਤਰ ਨਹੀਂ ਹੈ ਵੀ ਘਰ ਵਿੱਚ ਮੰਤਰ ਪੜੋ ਜੀ, ਆਹ ਸ਼ਬਦ ਕਰੋ ਤਾਂ ਆਹ ਸਿੱਧੀ ਹੋ ਜਾਂਦੀ ਹੈ। ਕਈਆਂ ਨੇ ਵੀ ਰੌਲਾ ਪਾਇਆ ਹੋਇਆ, ਪੰਥ ਵਿੱਚ ਇੱਦਾਂ ਦੇ ਵੀ ਗੁੱਟ ਕੇ ਕਈਆਂ ਨੇ ਛਾਪ ਦਿੱਤੇ ਜਿੱਥੇ ਸ਼ਬਦਾਂ ਦਾ ਲਿਖਿਆ ਹੋਇਆ, ਜੇ ਤੁਸੀਂ ਕੇਸ ਜਿੱਤਣਾ ਤਾਂ ਸ਼ਬਦ ਦਾ ਜਾਪ ਕਰੋ, ਜੇ ਵਿਦੇਸ਼ ਦਾ ਕੰਮ ਨਹੀਂ ਬਣਦਾ ਆਹ ਸ਼ਬਦ ਦਾ ਜਾਪ ਕਰੋ, ਇਹ ਤਾਂ ਦੂਜਿਆਂ ਵਾਲਾ ਕੰਮ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਸ ਤਰ੍ਹਾਂ ਦਾ ਕੋਈ ਮੰਤਰ ਨਹੀਂ। ਹਾਂ ਇੱਕ ਜ਼ਰੂਰ ਕਿਹਾ, ਆਪਣੇ ਘਰ ਵਿੱਚ ਨਾਮ ਜਪਣਾ ਸ਼ੁਰੂ ਕਰ, ਨਾਮ ਸਾਰੇ ਸੁੱਖ ਦਿੰਦਾ, ਸੁੱਖ ਨਾਹੀ ਬਹੁਤੇ ਧਨ ਖਾਟੇ, ਸੁੱਖ ਨਾਹੀ ਪੇਖੇ ਨਿਰਤ ਨਟੇ, ਸੁੱਖ ਨਾਹੀ ਬਹੁਤ ਦੇਸ਼ ਕਮਾਏ, ਸਰਬ ਸੁੱਖਾਂ ਸਾਰੇ ਸੁੱਖ ਕਾਹਦੇ ਵਿੱਚ, ਹਰ ਹਰ ਗੁਣ ਗਾਏ। ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਕੱਲ ਕਲੇਸ਼ ਮਿਟਣਗੇ, ਸਾਰੇ ਸੁੱਖ ਮਿਲਣਗੇ। ਉਹ ਚੇਚੇ ਤੌਰ ਤੇ ਨੀ ਕੋਈ ਸ਼ਬਦ ਵੀ ਕੇਸ ਜਿੱਤਣ ਲਈ ਆਹ ਸ਼ਬਦ ਹੈ, ਇਹਦਾ ਮਤਲਬ ਬਾਣੀ ਤਾਂ ਸਭ ਦਾ ਭਲਾ ਕਰਦੀ ਹੈ, ਫਿਰ ਜਿਹੜਾ ਹਰ ਹਾਰੇਗਾ ਕੇਸ ਉਹਦਾ ਤਾਂ ਨੁਕਸਾਨ ਹੋ ਗਿਆ। ਜਦੋਂ ਉਹ ਸੱਜਣ ਮੈਨੂੰ ਕਹਿੰਦਾ ਜੀ ਕੋਈ ਪਾਠ ਦੱਸੋ, ਮੈਂ ਉਹਨੂੰ ਕਿਹਾ ਵੀ ਪਾਠ ਕੋਈ ਨੀ ਹੈ, ਬਾਣੀ ਘਰ ਵਿੱਚ ਪੜੋ, ਮਿਸ਼ਰੀ ਸਾਰੇ ਪਾਸਿਆਂ ਤੋਂ ਮਿੱਠੀ ਹੈ। ਕੋਈ ਬੰਦਾ ਕਹਿੰਦਾ ਵੀ ਮਿਸ਼ਰੀ ਕਿੱਧਰਲੇ ਪਾਸਿਓਂ ਖਾਵਾਂ, ਮਿੱਠੀ ਕਿੱਧਰੋਂ ਹੋਏਗੀ, ਮਿਸ਼ਰੀ ਚਾਰੇ ਖੁੰਜਿਆਂ ਤੋਂ ਮਿਠਾਸ ਹੈ। ਏਦਾਂ ਬਾਣੀ ਹਰ ਪੱਖ ਤੋਂ ਸੁਖਦਾਈ ਹੈ, ਪਰ ਸੱਜਣੋ ਸੁੱਖ ਲੈਣਾ ਫਿਰ ਕੁਝ ਤਿਆਗਣਾ ਪੈਂਦਾ, ਕੁਝ ਛੱਡਣਾ ਪੈਂਦਾ। ਜੇ ਤੁਸੀਂ ਚਾਹੁੰਦੇ ਹੋ ਕੁਝ ਪ੍ਰਾਪਤ ਕਰਨਾ, ਪਹਿਲਾਂ ਕੋਲੋਂ ਕੁਝ ਛੱਡੋ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ

0: किसी भी प्रकार दे कस्टम मेटल मिटन साइडिंग दे सामान बारे कोई भी जानकारी लैंड ले तुसी आज ही निर्वैर जौहल जी नू 403-690-8700 यानी 403-690-8700 या फिर भजन सिंह जौहल जी नू 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइडिंग स्टुको सॉफ्ट फेशिया स्मार्ट रिम फ्लैट रूफ अते रेनोवेशन बारे कोई भी जानकारी लैंड लई तुसी रंजीत विर्क जी नू 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नू 403-770-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
1: मिश्री चारे कुंजियां तो मिठास है एदा बाणी हर पक्ष तो सुखदाई है पर सजनो सुख लेने फिर कुछ त्यागना पैंदा है कुछ छड़ना पैंदा है। जे तुसी चाहुंदे हो कुछ प्राप्त करने पहला कोलों कुछ छड़ो। मैं उन्हें उदाहरण दिती वे अपन जमीन का कम करते हैं जेड़ा तू क्वंटलां विच हुण कणक कढ़नी है ट्रालियां भर के खेतां विचों आपां कणक कढ़नी है हर साल कणक झोना ट्रालियां भर के खेतां चों कढ़ी दी पहला 10 किलोआं विच बीजिया सी ਤਾਂ ਕੁਆਂਟਲਾਂ ਵਿੱਚ ਤੁਸੀਂ ਪ੍ਰਾਪਤ ਕਰ ਰਹੇ ਹੋ। ਪਹਿਲਾਂ ਕੋਲੋਂ ਕਿਲੋਆਂ ਵਿੱਚ ਬੀਜ ਛੱਡਣਾ ਪੈਂਦਾ ਫਲੀ ਭੂਤ ਹੋ ਜਾਏ ਤਾਂ ਕੁਆਂਟਲਾਂ ਚ ਫਿਰ ਆਉਂਦਾ ਟਰਾਲੀਆਂ ਭਰ ਕੇ। ਕਹਿੰਦਾ ਜੀ ਇਹ ਤੇ ਗੱਲ ਸਹੀ ਹੈ। ਮੈਂ ਉਹਨੂੰ ਕਿਹਾ 4 ਕਨਾਲਾਂ ਜ਼ਮੀਨ ਦਾ ਕੇਸ ਚੱਲਦਾ ਛੱਡ ਦੇ। ਕਹਿੰਦਾ ਜੀ ਪੈਸਾ ਹੀ ਬਹੁਤ ਲੱਗ ਗਿਆ ਕਿਵੇਂ ਛੱਡ ਦਈਏ। ਮੈਂ ਉਹਨੂੰ ਕਿਹਾ ਹੋਰ ਨੀ ਲੱਗੇਗਾ ਛੱਡ ਦੇ। ਜੇ ਤੂੰ ਸੁਖੀ ਹੋਣਾ ਤੈਨੂੰ ਮੈਂ ਕਹਿੰਦਾ ਅੱਜ ਹੀ ਸੁਖੀ ਹੋ ਸਕਦਾ ਕੇਸ ਵਾਪਸ ਲੈ ਲਾ ਤੇਰੀ ਮਾਤਾ ਦੀ ਉਹਨੇ ਸੇਵਾ ਕੀਤੀ ਹੈ ਰਹਿਣ ਦੇ ਚਾਰ ਕਨਾਲਾਂ ਉਹਦੇ ਕੋਲ ਕੇਸ ਵਾਪਸ ਲੈ ਲਾ। ਇਹ ਨਾ ਕਹਿ ਮੈਂ ਜ਼ਮੀਨ ਲੈਣੀ ਹੈ ਮਨ ਚ ਇੰਨਾ ਸੋਚ ਤੇਰੇ ਬਾਪ ਦੀ ਜਾਇਦਾਦ 8 ਕਿੱਲੇ ਸੀ ਚਾਰ ਚਾਰ ਆ ਗਏ 9ਵਾਂ ਕਿੱਲਾ ਭੁੱਲ ਹੀ ਜਾਵੇ ਜ਼ਮੀਨ ਸੀ ਗੱਲ ਤਾਂ ਮਨ ਚੋਂ ਭੁਲਾਉਣ ਦੀ ਹੈ ਨਾ। ਪਿੰਡ ਵਿੱਚ ਜਿਨ੍ਹਾਂ ਕੋਲ ਜ਼ਮੀਨ ਨਹੀਂ ਉਹ ਬੰਦੇ ਰੋਟੀ ਨਹੀਂ ਖਾਂਦੇ ਜਿਨ੍ਹਾਂ ਬੰਦਿਆਂ ਕੋਲ ਜ਼ਮੀਨ ਥੋੜੀ ਹੈ ਉਹ ਬੰਦੇ ਕਿਤੇ ਭੁੱਖੇ ਮਰਦੇ ਨੇ ਉਹ ਵੀ ਸੁਖੀ ਨੇ। ਮਨ ਨੂੰ ਸਮਝਾਉਣ ਦੀ ਗੱਲ ਹੈ ਮਨ ਦਾ ਕੀ ਸਮਝਾਉਣਾ ਬੋਲਿਆ ਇਧਰੋਂ ਪੱਟਣਾ ਤੇ ਇਧਰ ਲਾਉਣਾ ਇਹ ਤੇ ਮਨ ਦੀ ਹਾਲਤ ਹੈ ਇਹਨੂੰ ਸਮਝਾਓ ਹੈ ਹੀ ਨਹੀਂ ਸੀ ਮੇਰਾ। ਉਹ ਗੁਰੂ ਦੀ ਕਿਰਪਾ ਹੋਈ ਗੱਲਾਂ ਨਾਲ ਉਹਦਾ ਮਨ ਟਿਕ ਗਿਆ ਉਹਨੇ ਕਿਹਾ ਭਾਈ ਸਾਹਿਬ ਏਦਾਂ ਹੀ ਸਹੀ। ਫਿਰ ਅਗਲੀ ਸਵੇਰ ਜਾ ਕੇ ਉਹਨੇ ਕਚਹਿਰੀ ਵਿੱਚ ਵਕੀਲ ਨੂੰ ਕਿਹਾ ਜੀ ਮੇਰੇ ਤੋਂ ਸਾਈਨ ਕਰਾਓ ਕੇਸ ਵਾਪਸ ਲੈਣਾ ਮੈਂ ਕੇਸ ਨਹੀਂ ਲੜਨਾ ਜ਼ਮੀਨ ਛੱਡੀ। ਉਹਨੇ ਆਪਣੇ ਭਰਾ ਨੂੰ 4 ਕਨਾਲਾਂ ਛੱਡ ਦਿੱਤੀ। ਉਹ ਤਾਂ ਉਹਦੇ ਭਰਾ ਨੂੰ 1 ਮਹੀਨੇ ਬਾਅਦ ਅਗਲੀ ਤਰੀਕ ਤੇ ਪਤਾ ਲੱਗਾ ਵੀ ਵੱਡਾ ਭਰਾ ਤਾਂ ਕੇਸ ਵਾਪਸ ਲੈ ਗਿਆ। ਉਹ ਦੂਜੇ ਵਕੀਲ ਨੇ ਕਿਹਾ ਵੀ ਤੈਨੂੰ ਵਧਾਈ ਉਹਨੇ ਕੇਸ ਵਾਪਸ ਲੈ ਲਿਆ ਜ਼ਮੀਨ ਤੇਰੀ ਹੋ ਗਈ। ਉਹ ਬੜਾ ਖੁਸ਼ ਹੋਇਆ। ਸਾਧ ਸੰਗਤ 2-4 ਮਹੀਨੇ 6 ਮਹੀਨੇ ਲੰਘੇ ਤੁਸੀਂ ਹੈਰਾਨ ਹੋਵੋਗੇ ਕੋਲੋਂ ਕੁਝ ਛੱਡ ਕੇ ਵੇਖੋ ਰੱਬ ਚੌਗਣਾ ਦਿੰਦਾ ਤੁਹਾਨੂੰ ਘਾਟਾ ਨਹੀਂ ਪੈਣਦਾ। ਉਹ ਘਾਟਾ ਕਦੇ ਪੈਣ ਹੀ ਨਹੀਂ ਦਿੰਦਾ ਉਹ ਤਾਂ ਹਮੇਸ਼ਾ ਹੀ ਵਧਾਉਂਦਾ ਹੈ। ਪਰ ਸ਼ਰਤ ਇੱਕ ਹੈ ਪਹਿਲਾਂ ਕੋਲੋਂ ਕੁਝ ਛੱਡ ਉਹ ਚੌਗਣਾ ਕਰ ਸਕਦਾ 10 ਗੁਣਾ ਵਧਾ ਸਕਦਾ। 2-4-6 ਮਹੀਨੇ ਲੰਘੇ ਪਾਤਸ਼ਾਹ ਦੀ ਨਜ਼ਰ ਹੋਈ ਜਿਹੜਾ ਲੜਕਾ ਉਹਦਾ ਘਰ ਚ ਕੱਲ ਕਲੇਸ ਕਰਦਾ ਸੀ ਨਾ ਕਦੇ ਰੁਸ ਕੇ ਚਲਾ ਗਿਆ ਕਦੇ ਮੋਟਰਸਾਈਕਲ ਚੁੱਕ ਕੇ ਚਲਾ ਗਿਆ ਕਦੇ ਘਰ ਵਿੱਚ ਕੱਲ ਕਲੇਸ ਉਸੇ ਲੜਕੇ ਨੂੰ ਗੁਰੂ ਦੀ ਨਜ਼ਰ ਕਿਰਪਾ ਹੋਈ ਰਿਸ਼ਤੇਦਾਰੀ ਵਿੱਚੋਂ ਇੱਕ ਲੜਕੀ ਦਾ ਰਿਸ਼ਤਾ ਆ ਗਿਆ ਉਹਨੇ ਆਈਲੈਟਸ ਕੀਤੀ ਹੋਈ ਸੀ। ਉਹ ਕਹਿੰਦੇ ਵੀ ਸਰਦਾਰ ਜੀ ਜੇ ਤਾਂ ਉਹਦੇ ਪੈਸੇ ਲਾ ਦਿਓ

ਆਪਾਂ ਬੱਚਿਆਂ ਦੀ ਸ਼ਾਦੀ ਕਰ ਦਿੰਦੇ। ਉਹਨੇ ਉਸ ਲੜਕੇ ਦਾ ਆਨੰਦ ਕਾਰਜ ਸ਼ਾਦੀ ਵੀ ਕਰ ਦਿੱਤੀ। ਕੁੜੀ ਤੇ ਮੁੰਡੇ ਵਾਲਿਆਂ ਦੋਵਾਂ ਧਿਰਾਂ ਨੇ 8-8 ਲੱਖ ਰੁਪਈਏ ਲਾਇਆ। 16 ਲੱਖ ਵਿੱਚ ਉਹਦੀ ਬਹੂ ਵੀ ਬਾਹਰ ਲੜਕੀ ਚਲੀ ਗਈ ਔਰ 3-4 ਮਹੀਨਿਆਂ ਬਾਅਦ ਉਹਨੇ ਪੇਪਰ ਭੇਜ ਦਿੱਤੇ। ਉਹਦਾ ਲੜਕਾ ਵੀ ਉਹਦੇ ਮਗਰ ਹੀ ਬਾਹਰ ਚਲਾ ਗਿਆ ਤੇ ਮੈਂ ਉਹਨੂੰ ਫਿਰ ਜਦੋਂ ਉਹਨੇ ਵਧਾਈ ਦਿੱਤੀ ਨਾ, ਕਹਿੰਦਾ ਜੀ ਉਹ ਜਿਹੜਾ ਲੜਕਾ ਵਿਆਹਿਆ ਬਾਹਰ ਚਲਾ ਗਿਆ ਕੈਨੇਡਾ। ਬਹੂ ਚਲੀ ਗਈ ਸੀ ਮਗਰ ਪੇਪਰ ਭੇਜਤੇ। 6 ਮਹੀਨਿਆਂ ਦੇ ਵਿੱਚ ਛੇਤੀ ਕੰਮ ਬਣ ਗਿਆ। ਉਦੋਂ ਕੰਮ ਬਣਦੇ ਵੀ ਬਹੁਤ ਛੇਤੀ ਸੀ। ਤਾਂ ਉਹ ਕਹਿੰਦਾ ਜੀ ਵਧਾਈ ਹੋਵੇ, ਲੜਕਾ ਬਾਹਰ ਚਲਾ ਗਿਆ। ਮੈਂ ਉਹਨੂੰ ਕਿਹਾ ਸਰਦਾਰ ਜੀ ਕਿੰਨੇ ਪੈਸੇ ਲੱਗੇ? ਕਹਿੰਦਾ ਜੀ ਮੇਰਾ ਤਾਂ 8 ਕੁ ਲੱਗਾ, 8 ਕੁ ਨਹੀਂ ਲਾਇਆ ਮੇਰੇ ਕੁੜਮਾਂ ਨੇ, ਅੱਧੋ ਅੱਧੀ ਪੈਸਾ ਲੱਗਾ ਸਾਡਾ, ਸਾਰਾ ਖਰਚਾ 8 ਕੁ ਲੱਖ ਆਇਆ। ਤੇ ਮੈਂ ਉਹਨੂੰ ਕਿਹਾ ਸੱਜਣਾ 8 ਲੱਖ ਵਿੱਚ ਤੇਰਾ ਲੜਕਾ ਕੈਨੇਡਾ ਪਹੁੰਚ ਗਿਆ, ਇੱਥੇ ਲੋਕ 20-20 ਲੱਖ ਰੁਪਈਆ ਚੁੱਕੀ ਫਿਰਦੇ ਨੇ। ਜੇ ਤੂੰ 20 ਲੱਖ 'ਚ ਲੜਕਾ ਪਹੁੰਚਾਉਣਾ ਹੁੰਦਾ, ਜੇ 8 'ਚ ਪਹੁੰਚ ਗਿਆ, ਇਹਦਾ ਮਤਲਬ ਤੈਨੂੰ 12 ਲੱਖ ਰੁਪਏ ਦਾ ਫਾਇਦਾ ਹੋਇਆ। ਹੁਣ ਮੈਨੂੰ 10 ਵਿੱਚ 4 ਕਨਾਲਾਂ 12 ਲੱਖ ਦੀ ਹੈਗੀ। ਕਹਿੰਦਾ ਜੀ ਇਹ ਤੇ ਗੱਲ ਸਹੀ ਹੈ, ਵੇ ਇੰਨੀ ਮਹਿੰਗੀ ਜ਼ਮੀਨ ਨਹੀਂ ਹੋਇਆ, 4 ਕਨਾਲਾਂ 12 ਲੱਖ ਦੀ ਨਹੀਂ ਹੈ। ਤਾਂ ਸਾਹ ਸੰਗਤ ਉਹਦਾ ਮਨ ਪ੍ਰਸੰਨ ਹੋ ਗਿਆ। ਉਹ ਕਹਿੰਦਾ ਜੀ ਠੀਕ ਹੈ, ਲੜਕਾ ਚੱਲ ਗਿਆ। ਉਹ ਤੋਂ ਬਾਅਦ ਅਕਾਲ ਪੁਰਖ ਦੀ ਨਜ਼ਰ ਹੋਈ। ਉਹ 6-7 ਮਹੀਨਿਆਂ ਬਾਅਦ ਉਹਦਾ ਛੋਟਾ ਭਰਾ ਰੋਜ਼ ਵੇਖਦਾ ਵੀ ਕਦੋਂ ਬੜਾ ਭਾਈ ਮੈਨੂੰ ਰਸਤੇ 'ਚ ਮਿਲੇ। ਮੈਂ ਬਾਂਹ ਫੜ ਕੇ ਰੋਕ ਕੇ ਕਹਿਣਾ, ਭਰਾਵਾ ਰੁੱਸਿਆ ਕਿਉਂ ਫਿਰਦਾ, ਜ਼ਮੀਨ ਮੈਂ ਤੈਨੂੰ ਛੱਡੀ। ਉਹ ਦੋਵੇਂ ਭਰਾ 6 ਮਹੀਨਿਆਂ ਬਾਅਦ ਛੋਟੇ ਨੇ ਵੀ ਮਾਫ਼ੀ ਮੰਗ ਲਈ, ਹੱਥ ਜੋੜ ਕੇ ਕਿਹਾ ਵੀਰਾ ਮੈਂ ਫਸਲ ਭਰਾ ਵੱਢ ਲਈ ਹੈ, ਭਾਜੀ ਤੁਹਾਡੀ ਜਗ੍ਹਾ ਛੱਡ ਦਿੱਤੀ 4 ਕਨਾਲਾਂ, ਚਾਹੇ ਵਾਹਲੋ ਚਾਹੇ ਰੱਖ। ਦੋਵੇਂ ਭਰਾ ਇਕੱਠੇ ਖੂਹ ਤੇ ਬਹਿੰਦੇ ਨੇ, ਮਿਲਦੇ ਜੁਲਦੇ ਨੇ, ਪਰਿਵਾਰ ਖੁਸ਼ਹਾਲ ਹੈ। ਕੁਝ ਕੋਲੋਂ ਛੱਡ ਕੇ ਵੇਖੋ, ਤੁਸੀਂ ਸੁਖੀ ਹੋ ਜਾਓਗੇ। ਇਹੀਓ ਗੱਲ ਪਾਤਸ਼ਾਹ ਨੇ ਕਹੀ ਹੈ, ਭਲਿਆ ਜਿੰਨੀ ਦੇਰ ਤੂੰ ਕੋਲੋਂ ਕੋਈ ਛੱਡਦਾ ਨਹੀਂ, ਉਨੀ ਦੇਰ ਸੁਖੀ ਨਹੀਂ ਹੋ ਸਕਦਾ। ਤੇਰੇ ਸੁੱਖਾਂ ਦਾ ਕਾਰਨ ਵੀ ਤੂੰ ਹੈ, ਤੇਰੇ ਦੁੱਖਾਂ ਦਾ ਕਾਰਨ ਵੀ ਤੂੰ। ਜੇ ਤੂੰ ਸੁਖੀ ਹੋਣਾ ਫਿਰ ਫਰੀਦਾ ਬੁਰੇ ਦਾ ਭਲਾ ਕਰ, ਪੜੋ ਫਰੀਦਾ ਬੁਰੇ ਦਾ ਭਲਾ।

ਕੋਲੋਂ ਛੱਡ ਤੈਨੂੰ ਸਭ ਕੁਝ ਮਿਲ ਸਕਦਾ। ਪਰ ਦੇਣ ਵਾਲਾ ਦਾਤਾ ਹੈ, ਇਹ ਯਾਦ ਰੱਖੀ ਕਿ ਦਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ। ਜੇ ਉਹ ਦੇਣ ਤੇ ਆ ਜਾਏ ਤੁਹਾਡੀਆਂ ਕੌਡੀਆਂ ਦੀ ਜ਼ਮੀਨ ਕਰੋੜਾਂ ਦੇ ਪਾ ਹੋ ਜਾਂਦੀ ਹੈ, ਜੇ ਉਹ ਖੋਣ ਤੇ ਆ ਜਾਏ ਫਿਰ ਕਰੋੜਾਂ ਵਾਲੀ ਵੀ ਕੌਡੀਆਂ ਚ ਜਾਂਦੀ। ਇਸ ਲਈ ਆਪਾਂ ਉਸ ਦਾਤੇ ਦਾ ਸ਼ੁਕਰ ਕਰਕੇ ਜਪਣਾ ਹੈ

ਦੀਏ ਰੱਬ ਨੂੰ ਚੇਤੇ ਕਰ। ਹੋਵੇ ਆਨੰਦ ਘਣਾ ਸੰਤ ਜਨਾ ਮਿਲ ਪਾਈਏ, ਰਸਨਾ ਨਾਮ ਭਣਾ। ਰੱਦਣ ਜਿਹੜਾ ਉਹ ਹੈ ਤੁਹਾਡੇ ਮਨ ਦੇ ਅੰਦਰ ਵਾਹਿਗੁਰੂ ਦੀ ਯਾਦ, ਪਰ ਉਹ 24 ਘੰਟੇ ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਕਿਰਤ ਕਰਮ ਕਰਦਿਆਂ ਰੱਬ ਯਾਦ ਰਵੇ, ਉਹਦੇ ਵਾਸਤੇ ਸ਼ੁਰੂਆਤ ਵਿੱਚ ਰਸਨਾ ਤੋਂ ਪਹਿਲਾਂ ਜਪ ਵਾਹਿਗੁਰੂ ਵਾਹਿਗੁਰੂ। ਸੰਤ ਜਨਾ ਮਿਲ ਪਾਈਏ, ਰਸਨਾ ਨਾਮ ਭਣਾ। ਉੱਠਦਿਆਂ ਬਹਿੰਦਿਆਂ ਰਸਨਾ ਤੋਂ ਭਣਾ ਦਾ ਅਰਥ ਬੋਲਿਆ ਕਰ, ਉਚਾਰਿਆ ਕਰ। ਮੈਂ ਕਈ ਵਾਰ ਉਦਾਹਰਨ ਦਿੰਦਾ, ਉਹਨਾਂ ਛੋਟੇ ਬੱਚੇ ਪਹਿਲੀ ਕਲਾਸ ਜਦੋਂ ਪੜ੍ਹਦੇ, ਉਹਨੂੰ ਟੀਚਰ ਵਾਈ ਸਨੈਪ ਪੜ੍ਹਾਉਂਦਾ, ਏ ਫਾਰ ਐਪਲ, ਬੀ ਫਾਰ ਬੈਟ, ਸੀ ਫਾਰ ਕੈਟ, ਡੀ ਫਾਰ ਡੋਗ, ਉਹਨੂੰ ਸ਼ਕਲਾਂ ਵੀ ਦਿਖਾਉਂਦਾ, ਤੇ ਜਦੋਂ ਅੱਖਰ ਅੰਦਰ ਵਸ ਜਾਂਦੇ ਨੇ ਫਿਰ ਥੋੜੀ ਟੀਚਰ ਕਹਿੰਦਾ ਵੀ ਇੱਦਾਂ ਲਿਖੋ, ਉਹ ਤਾਂ ਵੱਡੇ ਵੱਡੇ ਫਿਕਰੇ ਬੋਲਦਾ ਤੇ ਬੱਚੇ ਲਿਖੀ ਜਾਂਦੇ ਨੇ, ਪੈਰਾਗ੍ਰਾਫ ਬੋਲਦਾ ਇੰਗਲਿਸ਼ ਦਾ ਤੇ ਬੱਚਾ ਲਿਖ ਰਿਹਾ, ਹੁਣ ਉਹਦੇ ਅੰਦਰ ਅੱਖਰ ਵਸ ਗਏ। ਏਦਾਂ ਸ਼ੁਰੂਆਤ ਵਿੱਚ ਉੱਠਦਿਆਂ ਬਹਿੰਦਿਆਂ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਫਿਰ 24 ਘੰਟੇ ਯਾਦ ਰਹਿਣ ਲੱਗ। ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਚੇਤ ਗੋਬਿੰਦ ਆਰਾਧੀਏ ਹੋਵੇ ਆਨੰਦ ਕਣਾ। ਕਾਹਦੇ ਨਾਲ? ਸੰਤ ਜਨਾ ਮਿਲ ਪਾਈਏ, ਸੰਗਤ ਵਿੱਚ ਬਹਿ ਕੇ ਰਸਨਾ ਨਾਮ ਭਣਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ। ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ੍ਰਵਣੀ, ਸੁਣਨਾ ਗੁਰਨਾਓ ਫਿਰ ਕੀ ਹੋਏਗਾ? ਸਤਿਗੁਰ ਸੇਤੀ ਰਤੇ, ਸਾਂਝ ਪੈ ਜਾਣੀ ਗੁਰੂ ਨਾਲ,

वात दे पड़ो जग में उत्तम काढ़ी है विरले के। भाई फिर तू उत्तम हो सकता, फिर नीच कर्म तो तेरे कर्म उत्तम हो सकते, फिर तू पतित तो पावन हो सकता, फिर गुरु की नजर तेनू पतित तो पावन कर देगी, तेरे कर किरवा किलबिख कट्टे ज्ञान अंजन सारिया, ये गुरु की बख्शिश हो जाएगी। संगत विच एक चोर विरती वाला चोर आया, ये कथा सुनाउण दा मैनू हुक्म होया, ध्यान नाल सुनिया। वह संगत दे जथे विच रल गया, मन विच सी वी जिथे किते मौका मिलिया चोरी करके किसी की गठड़ी फोल के चार पैसे मिले तो मैं निकल जाऊंगा। हुण संगत विच किहड़ा भेद पता लगता है वे बंदा चोर है किहड़ा किसी के मत्थे ते लिखिया होया। वह संगत विच रलिया रहा पर उहनूं मौका ना मिलिया वे चोरी कर सका। संगत दे जथे नाल तुरदिआं तुरदिआं चलदिआं चलदिआं गड्डिआं ते उदों संगत जांदी सी उह श्री कीर्तपुर साहिब पहुंच गया। जदों कीर्तपुर साहिब पहुंचिआ हुण उत्थे संगत होर बहुत मन दे अंदर आया, एक ते पछतावा है कि मैं रस्ते विच चोरी नहीं कर सकिआ, दूजा मन दे अंदर थोड़ी खुशी भी है वे इत्थे तां सैकड़े ही सिख घूमदे ने, रात रवांगा किसे ना किसे दा ते हथ वज ही जाणा है, चोरी करके निकल जाऊंगा। ये तो जथे वे थोड़े बंदे सी, इत्थे तो सैकड़े सिख ने, किसी ना किसी दी अमीर बंदे दी चोरी करके निकलांगा। वह चोर श्री कीर्तपुर साहब रुक गया। अठवें पातशाह गुरु हरकृष्ण साहब महाराज जी गुरतक गद्दी ते विराजमान ने, जदों ये चोर संगत विच आया ना कहिंदे दे मन च आया वे पहली बार मैं दरबार संगत विच आया, किते शक ना पै जाए मैं चोर हाँ, दूजियां वल वेख वेख के नकल करदा किवें बाकी संगत किधर जा रही है, लंगर विच मगर चला गया। जिवें बाकी संगत पंगत विच बैठी वह भी शकन बह गया, जिवें बाकियां ने प्रशादा लेके वाहगुरु कहा उन्हें भी कहा, जिवें बाकी संगत वल वेखदा वे प्रशादा लेके मत्था टेकदे ने फिर उन्हें भी मस्तक नूं प्रशादा लाया हथ जोड़ के मत्था टेकिया, जदों बाकी शकन लगे वह भी उस तरह शकदा है। हुण प्रशादे वरताउण वाले भी वाहगुरु कहिंदे ने, शकन वाले भी वाहगुरु कहिंदे ने, दाला वरताउण वाले भी वाहगुरु कहिंदे ने। इन्नी वार इहदे कन्नां विच गुरु की बाणी ते शब्द पिया, इन्हें प्रशादा छकिया गुरु का, ते साध संगत इहदे मन की बिरती बदल गई। एक चीज ध्यान विच रखियो, सियाने पुरशां का कथन है जैसा अन्न वैसा मन, मन की बिरती भी उदां दी होंदी, जिस तरह ना तुसी अनाज खाओगे तुहाडे मन की बिरती मानसिक दशा जिहड़ी है उस जगह ते रहे। मैं एक दिन इहदा उलेख किया, मैनू बाहर नागपुर असीं कथा ते गए, उत्थे कई बंदियां ने सवाल किया, वह कहे भाई साहब जी वे नॉन वेज खा लेना चाहिए। मैं उन्हूं कहा वे वैसे ये सवाल पंथ विच विवर्जित है साडे लई, तुसीं सवाल कर रहे हो इहदा जवाब मेरे कोलों ना पुछो तां चंगी गल है, ये श्री अकाल तख्त सब फैसला करेगा जां जो तुहानूं पंज प्यारिआं ने कहा। कहिंदा नहीं जी शरीर की ताकत वास्ते ठीक हुंदा है, इहदा दसो जी किथे मनाही है। गुरु ग्रंथ साहिब महाराज की बाणी चो पढ़ोगे, पातशाह ने दोवें पक्ष सामने रखे ने, यह तुसीं बाणी विचो पढ़ सकदे हो। मैं उन्हूं यह कहा वे जो भोजन तुसीं खांदे हो उहदा अफैक्ट तुहाडी मानसिक दशा ते भी हुंदा, भोजन की तासीर तुहाडे शरीर उत्ते भी काम करती है, भोजन की तासीर अंदर की जिहड़ी है वह तवीर तुहाडे मन उत्ते भी काम करती है। एक भोजन की तासीर है जिहड़ी तन ते असर करेगी, वह गर्म हो सकता है ठंडा हो सकता है वायुवादी हो सकता है। एक भोजन की तावीर है जिहड़ी तुहाडे मन उत्ते असर करती है, वह मन की तासीर नूं भी बदलती है। तां मैं उन्हां नूं कहा भी ठीक है ਸਾਡੇ ਮੁਕਾਬਲੇ ਤੁਸੀਂ ਸਿੱਖਾਂ ਦੇ ਵੇਖੋ, ਗੁਰੂ ਦੇ ਸਿੱਖ ਕੜਾਹ ਪ੍ਰਸ਼ਾਦੀ ਦੇਖ ਸਕਦੇ ਨੇ, ਗੁਰੂ ਦਾ ਸਿੱਖ ਕੋਈ ਸਾਦਾ ਭੋਜਨ ਵੀ ਛਕਦਾ ਹੋਵੇ, ਉਹਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਉਹਦੇ ਅੰਦਰ ਦੀ ਸਰੀਰ ਨੂੰ ਬਲਵਾਨਤਾ ਰੱਖਦਾ ਹੈ। ਅੱਠ ਅੱਠ ਮਹੀਨੇ ਭੁੱਖੇ ਪਿਆਸੇ ਰਹਿ ਕੇ ਵੀ ਸਿੱਖ ਲੜਦੇ ਰਹੇ, ਉਹ ਕਿੱਥੋਂ ਤਾਕਤ ਆਈ ਸਰੀਰ ਦੇ ਅੰਦਰ। ਸਰੀਰ ਬਾਹਰੋਂ ਕਮਜ਼ੋਰ ਵੀ ਹੋਵੇ ਤੁਹਾਡੀ ਮਾਨਸਿਕ ਦਸ਼ਾ ਬਲਵਾਨ ਹੋਵੇ ਤੁਸੀਂ ਬਹੁਤ ਵੱਡਾ ਕੰਮ ਕਰ ਸਕਦੇ। ਹਾਥੀ ਦੇ ਮੁਕਾਬਲੇ ਬੰਦੇ ਵਿੱਚ ਇੰਨੀ ਤਾਕਤ ਨਹੀਂ ਹੈ ਪਰ ਬੰਦਾ ਫਿਰ ਵੀ ਹਾਥੀ ਨੂੰ ਕਾਬੂ ਵਿੱਚ ਰੱਖਦਾ ਹੈ, ਸਰਕਸ ਵਿੱਚ ਹਾਥੀ ਨਾਚ ਨਚਾ ਦਿੰਦਾ ਬੰਦਾ ਹਾਥੀ ਕੋਲ। ਏਦਾਂ ਭਾਈ ਜ਼ਰੂਰੀ ਨਹੀਂ ਕਿ ਬਾਹਰ ਦੀ ਸਰੀਰ ਦੀ ਤਾਕਤ ਹੋਵੇ ਤੁਸੀਂ ਤਾਕਤਵਰ ਹੋ, ਸਰੀਰ ਅਦਨਾ ਵੀ ਹੋਵੇ। ਸਾਢੇ ਚਾਰ ਫੁੱਟ ਦਾ ਕੱਦ ਹੈ ਭਾਈ ਬਚਿੱਤਰ ਸਿੰਘ ਹਾਥੀ ਦੇ ਸਿਰ 'ਚ ਨਗੜੀ ਮਾਰ ਕੇ ਭਜਾ ਦਿੰਦੇ ਨੇ, ਸਾਢੇ ਛੇ ਫੁੱਟ ਦਾ ਖਾ ਖਾ ਕੇ ਬਲਵਾਨ ਹੋਇਆ ਦੁਨੀ ਚੰਦ
ਹਾਥੀ ਨਾਲ ਲੜਨ ਦੀ ਨੌਬਤ ਆਈ ਤਾਂ ਅੱਧੀ ਰਾਤ ਨੂੰ ਡਰ ਕੇ ਭੱਜ ਜਾਂਦਾ। ਇਤਿਹਾਸ ਹੈ ਤੁਹਾਡਾ। ਫਿਰ ਮੈਂ ਉਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਬਾਹਰ ਲੋਜਿਕ ਮੈਂ ਤੁਹਾਡੇ ਨਾਲ ਗੱਲ ਕਰਾਂਗਾ। ਸਿੱਖੋ, ਤੁਸੀਂ ਦੂਜੀਆਂ ਸਟੇਟਾਂ ਵਿੱਚ ਰਹਿੰਦੇ ਹੋ, ਜਦੋਂ ਕੋਈ ਦੂਜੇ ਮਾਸ ਖਾਣੇ ਜਿਹਨਾਂ ਨੂੰ ਕਹਿੰਦੇ ਹੋ 6-6 ਫੁੱਟ ਦਾ ਕੱਦ ਹੈ ਤੇ ਮੁਸਲਮਾਨ ਸਰੀਰ ਕਰਕੇ ਤਕੜੇ ਬਹੁਤ ਨੇ ਜੀ, ਬਲਸ਼ਾਲੀ ਬਹੁਤ ਨੇ, ਤੁਹਾਨੂੰ ਪਤਾ ਹੈ ਵੀ 100 ਬੰਦਾ ਉਹਨਾਂ ਦਾ ਖੜਾ ਹੋਵੇ, ਗੁਰੂ ਦਾ ਖਾਲਸਾ ਇਕੱਲਾ ਹੀ ਕਿਰਪਾਨ ਲੈ ਕੇ ਸਾਹਮਣੇ ਆ ਜਾਏ, 100 ਦਾ 100 ਬੰਦਾ ਭਜਾ ਦੇਗਾ। ਇਕੱਲੇ ਸਿੱਖ ਦੇ ਸਾਹਮਣੇ 100-100 ਬੰਦਾ ਭੱਜਦਾ, ਪਤਾ ਕਿਉਂ? ਉਹ ਬੰਦਿਆਂ ਕੋਲ ਸਰੀਰ ਦੀ ਤਾਕਤ ਹੋ ਸਕਦੀ ਹੈ, ਪਰ ਜਿਹੜਾ ਭੋਜਨ ਖਾਂਦੇ ਨੇ ਉਹਦੀ ਤਸੀਰ ਵੀ ਮਨ ਤੇ ਅਸਰ ਕਰਦੀ। ਉਹ ਕਹਿੰਦੇ ਜੀ ਉਹ ਕਿਵੇਂ? ਮੈਂ ਕਿਹਾ ਜਦੋਂ ਕਿਸੇ ਜਾਨਵਰ ਨੂੰ ਤੁਸੀਂ ਵੱਢਦੇ ਹੋ, ਹਰ ਬੰਦਾ ਮਰਨ ਤੋਂ ਵੀ ਡਰਦਾ, ਜੀਵ ਜੰਤੂ ਵੀ ਮਰਨ ਤੋਂ ਡਰਦਾ। ਜਦੋਂ ਕਿਸੇ ਨੂੰ ਵੱਢੋਗੇ ਉਹ ਡਰਦਾ, ਉਹਦੇ ਅੰਦਰ ਡਰ ਪੈਦਾ ਹੁੰਦਾ ਮੌਤ ਦਾ, ਉਹਦੇ ਮਾਸ ਦਾ ਉਹ ਵੱਢਣ ਲੱਗਿਆ ਜਿਹੜਾ ਉਸ ਸਰੀਰ ਵਿੱਚ, ਉਸ ਮਾਸ ਦੇ ਅੰਦਰ, ਉਹ ਸਰੀਰ ਵਿੱਚ ਮਰਨ ਤੋਂ ਪਹਿਲਾਂ ਡਰ ਹੈ, ਉਹ ਸਹਿਮ ਉਹਦੇ ਬਣੇ ਹੋਏ ਭੋਜਨ ਵਿੱਚ ਵੀ ਰਹੇਗਾ। ਇਹ ਠੀਕ ਹੈ, ਸਰੀਰ ਨੂੰ ਤਾਕਤਵਰ ਬਣਾ ਦੇਗਾ, ਪਰ ਮਾਨਸਿਕ ਤੌਰ ਤੇ ਤੁਹਾਡੇ ਅੰਦਰ ਸਹਿਮ ਬਣਿਆ ਰਹੇਗਾ, ਡਰ ਬਣਿਆ ਰਹੇਗਾ। ਕਿਉਂ? ਉਹ ਜਿਹਨੂੰ ਵੱਢਣ ਲੱਗਿਆ, ਮਾਰਨ ਲੱਗਿਆ ਉਹਦਾ ਸਹਿਮ ਸੀ, ਉਹ ਤੁਹਾਡੇ ਖਾਣ ਵਾਲੇ ਦੇ ਅੰਦਰ ਵੀ ਸਹਿਮ ਰਹੇਗਾ, ਉਹ ਡਰ ਰਹੇਗਾ, ਉਹਦੀ ਤਸੀਰ ਹੈ। ਉਹ ਸੈਂਕੜੇ ਬੰਦੇ ਇਕੱਲਾ ਹੀ ਸਿੱਖ ਡਰਾ ਲੈਂਦਾ। ਤਾਂਹੀਓ ਤਾਂ ਫਿਰ ਬੋਲੇ ਬਣੇ, ਭਾਈ ਰਤਨ ਸਿੰਘ ਭੰਗੂ ਸਾਹਿਬ ਲਿਖਦੇ ਨੇ, ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰ ਚੋਂ ਘੂਰ ਘੂਰ ਮੌਤ ਨੂੰ ਡਰਾਏ ਤੇਰਾ ਖਾਲਸਾ। ਤੇਰੇ ਖਾਲਸੇ ਵਿੱਚ ਇੰਨੀ ਤਾਕਤ ਹੈ, ਇਹ 5 ਘੁੱਟ ਅੰਮ੍ਰਿਤ ਪੀ ਕੇ ਇੰਨਾ ਬਲਵਾਨ ਹੋ ਜਾਂਦਾ, ਇਹ ਤਾਂ ਸੁੱਕਾ ਪ੍ਰਸ਼ਾਦਾ ਛੱਕ ਕੇ ਵੀ ਮੌਤ ਨੂੰ ਡਰਾਉਣ ਦੀ ਤਾਕਤ ਰੱਖਦਾ। ਭਾਈ ਬਲ ਕਿੱਥੋਂ ਆਉਂਦਾ? ਗੁਰੂ ਦੀ ਰਹਿਮਤ, ਗੁਰੂ ਦੀ ਬਾਣੀ, ਗੁਰੂ ਦੇ ਬਾਣੇ ਵਿੱਚ ਇਹ ਤਾਕਤ ਹੈ, ਗੁਰੂ ਦੇ ਅੰਮ੍ਰਿਤ ਵਿੱਚ ਇਹ ਤਾਕਤ ਹੈ। ਖੈਰ, ਭੋਜਨ ਦੀ ਤਸੀਰ ਕੰਮ ਕਰਦੀ ਹੈ, ਇਹ ਜ਼ਰੂਰ ਧਿਆਨ ਵਿੱਚ ਰੱਖਿਓ। ਆਪਾਂ ਭੋਜਨ ਘਰ ਵਿੱਚ ਵੀ ਛਕਦੇ ਹਾਂ, ਪਰ ਜੇ ਗੁਰੂ ਦਾ ਲੰਗਰ ਜਿੱਥੇ ਵਾਹਿਗੁਰੂ ਜਪ ਕੇ ਬਣਾਇਆ ਗਿਆ, ਸਾਧ ਸੰਗਤ ਉਹ ਪ੍ਰਸ਼ਾਦਾ ਵੀ ਤੁਹਾਡੇ ਉੱਤੇ ਕੰਮ ਕਰੇਗਾ। ਅੱਜ ਚੋਰ ਨੇ ਪ੍ਰਸ਼ਾਦਾ ਛਕਿਆ, ਬਣਾਉਣ ਵਾਲਿਆਂ ਵੀ ਵਾਹਿਗੁਰੂ ਕਿਹਾ, ਛਕਾਉਣ ਵਾਲਿਆਂ ਵੀ ਵਾਹਿਗੁਰੂ ਜਪਿਆ, ਜਿਹੜੀਆਂ ਮਾਈਆਂ ਪ੍ਰਸ਼ਾਦਾ ਬਣਾਇਆ ਉਹ ਵੀ ਗੁਰੂ ਦੀ ਬਾਣੀ ਪੜ੍ਹਦਿਆਂ ਪ੍ਰਸ਼ਾਦੇ ਤਿਆਰ ਕੀਤੇ। ਅੱਜ ਪ੍ਰਸ਼ਾਦ ਛਕ ਕੇ ਮਨ ਦੀ ਤਸੀਰ ਬਦਲੀ ਹੈ, ਉਹਦੇ ਵੀ ਚੋਰ ਦੇ ਹੱਥ ਜੁੜੇ ਹੋਏ ਨੇ। ਜਿੱਧਰ ਸੰਗਤ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨਾਂ ਨੂੰ ਜਾ ਰਹੀ ਹੈ, ਚੋਰ ਵੀ ਉਸ ਕਤਾਰ ਵਿੱਚ ਲੱਗ ਗਿਆ, ਸਿੱਧਾ ਗੁਰੂ ਦੇ ਦਰਸ਼ਨਾਂ ਨੂੰ ਦਰਬਾਰ ਵੱਲ ਜਾ ਰਿਹਾ ਹੈ। ਜਿਵੇਂ ਬਾਕੀ ਸੰਗਤ ਸਤਨਾਮ ਵਾਹਿਗੁਰੂ ਜਪਦੀ, ਚੋਰ ਵੀ ਜਪਣ ਲੱਗ ਪਿਆ, ਚੋਰ ਵੀ ਨਾਲ ਨਾਲ ਵਾਹਿਗੁਰੂ ਕਹਿਣ ਲੱਗ ਪਿਆ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਬਾਰ ਚ ਗਿਆ, ਵੜਨ ਲੱਗਿਆ ਦਰਬਾਰ ਵਿੱਚ ਮਨ ਚ ਚੇਤਾ ਆਇਆ, ਮੈਂ ਤਾਂ ਚੋਰ ਹਾਂ, ਮੇਰਾ ਕੀ ਕੰਮ ਇੱਥੇ, ਮੈਂ ਕੀਰਤਨ ਕਥਾ ਤੋਂ ਕੀ ਲੈਣਾ। ਉਹਦੇ ਮਨ ਚੋਂ ਆਵਾਜ਼ ਆਈ, ਜਦੋਂ ਗੁਰੂ ਦੇ ਦਰਬਾਰ ਚ ਵੜਨ ਲੱਗਾ ਉਹਨੂੰ ਇੱਕ ਪਲ ਚੇਤਾ ਆਇਆ, ਮੈਂ ਤਾਂ ਚੋਰ ਹਾਂ। ਸੰਗਤ ਕਤਾਰ ਵਿੱਚ ਲੱਗੀ ਮੱਥਾ ਟੇਕਣ ਨੂੰ, ਚੋਰ ਦੇ ਮਨ ਚ ਆਇਆ, ਮੈਂ ਮੱਥਾ ਟੇਕ ਕੇ ਕੀ ਲੈਣਾ, ਮੈਂ ਤਾਂ ਚੋਰ ਹਾਂ। ਉਹ ਮੱਥਾ ਟੇਕਣ ਤੋਂ ਬਗੈਰ ਸਭ ਤੋਂ ਪਿੱਛੇ ਬਹਿ ਗਿਆ, ਬਿਨਾਂ ਮੱਥਾ ਟੇਕਿਆਂ ਬਹਿ ਗਿਆ। ਇੱਧਰ ਕੀਰਤਨ ਚੱਲ ਰਿਹਾ, ਚੋਰ ਦਾਹ ਵਿੱਚ ਹੈ, ਕੋਈ ਗੱਲ ਨੀ, ਸੋਚਦਾ ਕਦੇ ਕਦੇ ਸ਼ਾਮਾਂ ਤੱਕ ਕੋਈ ਚੋਰੀ ਲੱਗ ਹੀ ਜਾਣੀ ਹੈ, ਰਾਤ ਤੱਕ ਤਾਂ ਕੋਈ ਨਾ ਕੋਈ ਮੈਂ ਚੋਰੀ ਲਾ ਲੈਣੀ ਹੈ। ਕੀਰਤਨ ਹੋ ਰਿਹਾ, ਇੰਨੇ ਨੂੰ ਕੀਰਤਨ ਸਮਾਪਤ ਹੋਇਆ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤਖ਼ਤ ਤੇ ਬੈਠੇ ਕੁਝ ਬੋਲਣ ਲੱਗੇ। ਸਾਰੀ ਸੰਗਤ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੀ ਹੈ। ਛੋਟੀ ਉਮਰ ਹੈ ਪਾਤਸ਼ਾਹ ਦੀ, ਬੜਾ ਸੁੰਦਰ ਮੁਖੜਾ ਹੈ, ਪਾਤਸ਼ਾਹ ਸੁੰਦਰ ਮੁੱਖ ਤੋਂ ਸੁੰਦਰ ਦੇ ਤੋਤਲੇ ਬਚਨ ਕਰਨ ਲੱਗੇ ਨੇ। ਸਤਿਗੁਰੂ ਬਹੁਤ ਮਿੱਠੀ ਆਵਾਜ਼ ਵਿੱਚ ਬੋਲੇ, ਜਿਹੜਾ ਚੋਰ ਸਭ ਤੋਂ ਪਿੱਛੇ ਬੈਠਾ ਨਾ, ਉਹਨੇ ਪਿੱਛੇ ਉੱਚਾ ਹੋ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਤੇ ਮਨ ਚ ਕਹਿੰਦਾ, ਇੰਨੀ ਛੋਟੀ ਉਮਰ ਦਾ ਗੁਰੂ, ਇੰਨੀ ਛੋਟੀ ਉਮਰ ਦਾ ਗੁਰੂ। ਤੇ ਫਿਰ ਆਪਣੇ ਮਨ ਨਾਲ ਗੁਰੂ ਨਾਲ ਗੱਲਾਂ ਕਰਦਾ, ਕਹਿੰਦੇ ਇੰਨੀ ਛੋਟੀ ਉਮਰ ਦਾ ਗੁਰੂ, ਕੀ ਪਤਾ ਗੁਰੂ ਅੰਤਰਜਾਮੀ ਹੋਵੇ, ਕਿਤੇ ਸਮਝ ਹੀ ਨਾ ਲਵੇ ਮੈਂ ਚੋਰ ਹਾਂ। ਤੇ ਫਿਰ ਮਨ ਚ ਕਹਿੰਦਾ, ਜੇ ਗੁਰੂ ਅੰਤਰਜਾਮੀ ਹੋਇਆ ਫਿਰ ਮੇਰੇ ਬਾਰੇ ਗੱਲ ਕਰੇਗਾ। ਹੁਣ ਗੁਰੂ ਨਾਲ ਗੱਲਾਂ ਕਰਨ ਲੱਗ। ਇੱਕ ਬੇਨਤੀ ਸਮਝਿਓ, ਗੁਰੂ ਨਾਲ ਗੱਲਾਂ ਕੋਈ ਵਿਰਲਾ ਭਾਗਾਂ ਵਾਲਾ ਹੀ ਕਰ ਸਕਦਾ, ਨਹੀਂ ਤਾਂ ਬੈਠੇ ਆਪਾਂ ਇੱਥੇ ਹੋਈਦਾ, ਧਿਆਨ ਕਿਤੇ ਹੋਰ ਹੀ ਹੁੰਦਾ। ਜਦੋਂ ਤੁਹਾਡੀ ਸੁਰਤ ਜੁੜ ਜਾਏ, ਤੁਸੀਂ ਬੈਠੇ ਹੋ ਗੁਰੂ ਦੀ ਕਥਾ ਕੀਰਤਨ ਗਿਆਨ, ਗੁਰੂ ਨਾਲ ਗੱਲਾਂ ਕਰਨ ਲੱਗ ਜਾਓ, ਵੱਡੇ ਭਾਗ ਅੱਜ ਉਹ ਚੋਰ ਸੰਗਤ ਵਿੱਚ ਸਭ ਤੋਂ ਪਿੱਛੇ ਬੈਠੇ, ਮਨ ਚ ਗੱਲਾਂ ਕਰਦਾ, ਇੰਨੀ ਛੋਟੀ ਉਮਰ ਦਾ ਗੁਰੂ, ਜੇ ਗੁਰੂ ਅੰਤਰਜਾਮੀ ਹੋਇਆ, ਫਿਰ ਜੇ ਅੰਤਰਜਾਮੀ ਹੋਏ ਫਿਰ ਮੇਰੇ ਬਾਰੇ ਗੱਲ ਕਰਨਗੇ।
ਇੰਨਾ ਸਤਿਗੁਰੂ ਬਾਰੇ ਸੋਚਦਾ, ਗੁਰੂ ਨਾਲ ਗੱਲਾਂ ਕਰਦਾ, ਇੰਨੇ ਨੂੰ ਪਾਤਸ਼ਾਹ ਬਹੁਤ ਮਿੱਠੀ ਰਸਨਾ ਨਾਲ ਜ਼ੁਬਾਨ ਨਾਲ ਬੋਲੇ। ਪਾਤਸ਼ਾਹ ਦੀ ਉਮਰ ਕੋਈ 7-7.5 ਵਰਿਆਂ ਦੀ। ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਮਿੱਠੀ ਰਸਨਾ ਨਾਲ ਬੋਲੇ, ਕਹਿੰਦੇ ਭਾਈ ਜੇ ਕੋਈ ਚੋਰ ਹੋਵੇ, ਜਦੋਂ ਚੋਰ ਕਿਹਾ ਤਾਂ ਚੋਰ ਤਾਂ ਕੰਬ ਗਿਆ। ਮਹਾਰਾਜ ਗੁਰੂ ਅੰਤਰਜਾਮੀ ਹੈ, ਇਹ ਤਾਂ ਚੋਰ ਬਾਰੇ ਕਹਿ ਰਹੇ ਨੇ। ਪਾਤਸ਼ਾਹ ਕਹਿੰਦੇ ਸਾਧ ਸੰਗਤ ਜੇ ਕੋਈ ਸੰਸਾਰ ਵਿੱਚ ਚੋਰ ਹੋਵੇ ਤਾਂ ਹੁਣ ਚੋਰ ਨੇ ਪਿੱਛੋਂ ਨਜ਼ਰ ਚੁੱਕ ਗੁਰੂ ਵੱਲ ਵੇਖਿਆ, ਹੈਰਾਨੀ ਦੀ ਹੱਦ ਨਾ ਰਹੀ। ਐ ਲੱਗਾ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਮੇਰੇ ਵੱਲ ਵੇਖ ਰਹੇ, ਇਹਨੇ ਅੱਖਾਂ ਨੀਵੀਆਂ ਕਰ ਲਈ। ਪਾਤਸ਼ਾਹ ਕਹਿੰਦੇ ਭਾਈ ਜੇ ਕੋਈ ਸੰਸਾਰ ਵਿੱਚ ਚੋਰ ਹੋਵੇ, ਸਾਧ ਸੰਗਤ ਚੋਰ ਦੀ ਜਾਮਣੀ ਤਾਂ ਕੋਈ ਸੰਸਾਰ ਵਿੱਚ ਨਹੀਂ ਦਿੰਦਾ, ਚੋਰ ਦੀ ਜਾਮਣੀ ਤਾਂ ਕੋਈ ਸੰਸਾਰ ਵਿੱਚ ਨਹੀਂ ਭਰਦਾ, ਚੋਰ ਦੀ ਜਾਮਣੀ ਕੋਈ ਸਮਾਜ ਵਿੱਚ ਕਦੇ ਨਹੀਂ ਲੈਂਦਾ। ਤੁਸੀਂ ਵੀ ਸਿਆਣੇ ਬੈਠੇ ਹੋ, ਚੋਰ ਬੰਦੇ ਦੀ ਜਾਮਣੀ ਦਿੰਦਾ ਕੋਈ ਥਾਣੇ ਜਾ ਕੇ ਵੀ ਛੱਡ ਦਿਓ ਇਹਨੂੰ? ਇੱਕ ਵਾਰ ਦੋ ਵਾਰ ਅਖੀਰ ਫਿਰ ਪੁਲਿਸ ਵਾਲੇ ਵੀ ਕਹਿੰਦੇ ਕਾਹਦੇ ਲਈ ਤੁਸੀਂ ਜ਼ਿੰਮੇਵਾਰੀ ਲੈਂਦੇ, ਤੇ ਵਾਰ ਵਾਰ ਚੋਰੀ ਕਰਦਾ। ਚੋਰ ਦੀ ਜਾਮਣੀ ਦੇਣ ਕੋਈ ਵੀ ਨਹੀਂ ਜਾਂਦਾ ਥਾਣੇ ਚ, ਚੋਰ ਦੀ ਜਾਮਣੀ ਕੋਈ ਨਹੀਂ ਭਰਦਾ। ਕਹਿੰਦੇ ਜਦੋਂ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਭਾਈ ਜੇ ਕੋਈ ਸਾਧ ਸੰਗਤ ਚੋਰ ਹੋਵੇ, ਚੋਰ ਦੀ ਹੰਮੀ ਚੋਰ ਦੀ ਹੰਮ ਚੋਰ ਦੀ ਜਾਮਣੀ ਕੋਈ ਸੰਸਾਰ ਚ ਨਹੀਂ ਭਰਦਾ, ਦੱਸੋ ਭਾਈ ਜੇ ਕੋਈ ਰੱਬ ਦਾ ਚੋਰ ਹੋਵੇ ਦਰਗਾਹ ਵਿੱਚ ਜਾਮਣੀ ਕੋਣ? ਹੁਣ ਚੋਰ ਅੰਦਰੋਂ ਮਨ ਨਾਲ ਕੰਬ ਗਿਆ, ਅੱਖਾਂ ਨੀਵੀਆਂ ਕਰ ਲਈਆਂ। ਮਨ ਦੇ ਅੰਦਰ ਕਹਿੰਦਾ ਗੁਰੂ ਅੰਤਰ ਜਾਮੀ ਹੈ, ਪਾਤਸ਼ਾਹ ਮੈਨੂੰ ਕਹਿ ਰਹੇ ਨੇ, ਹਜ਼ੂਰ ਨੇ ਬੜੀ ਮਿੱਠੀ ਰਸਨਾ ਨਾਲ ਸ਼ਬਦ ਪੜਿਆ। ਪਾਤਸ਼ਾਹ ਕਹਿੰਦੇ ਚੋਰ ਕੀ ਹਮ ਪਰੇ ਨਾ ਕੋਏ, ਚੋਰ ਦੀ ਜਾਮਣੀ ਕੌਣ ਦਿੰਦਾ ਹੈ?

ਐ ਮੂਰਖ ਮਨਾ, ਰੱਬ ਬਿਨਾ ਬੋਲਿਆ ਹੀ ਸਭ ਕੁਝ ਜਾਣਦਾ, ਤੂੰ ਕੀ ਹੈ। ਹੁਣ ਚੋਰ ਸਭ ਤੋਂ ਪਿੱਛੇ ਬੈਠਾ, ਅੰਦਰ ਮਨ ਵਿੱਚ ਵਿਰਾਗ ਭਰਿਆ, ਅੱਖਾਂ ਭਰ ਆਈਆਂ, ਗੁਰੂ ਅੰਤਰ ਜਾਮੀ ਹੈ, ਪਾਤਸ਼ਾਹ ਤਾਂ ਮੈਨੂੰ ਕਹਿ ਰਹੇ ਨੇ, ਪਾਤਸ਼ਾਹ ਤਾਂ ਮੈਨੂੰ ਕਹਿ ਰਹੇ ਨੇ। ਇਹਨੇ ਅੱਖਾਂ ਭਰ ਕੇ ਰੋਇਆ, ਬਸ ਅੱਖਾਂ ਵਿੱਚ ਹੰਝੂ ਆਉਣ ਦੀ ਦੇਰ ਸੀ। ਇਹਦੇ ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਜਨ ਕਹਿੰਦੇ ਨੇ ਸੁਰਮੇ ਨੂੰ, ਅੱਖਾਂ ਵਿੱਚ ਗੁਰੂ ਦਾ ਗਿਆਨ ਪੈ ਗਿਆ।

ਜਾਣਿਆ, ਅੱਜ ਉਹਨੇ ਜਾਣਿਆ ਆਨੰਦ ਕੀ ਹੁੰਦਾ। ਅੱਖਾਂ ਵਿਰਾਗ ਨਾਲ ਭਰੀਆਂ, ਰੋਣ ਲੱਗ ਪਿਆ। ਫਿਰ ਉਹਨੇ ਆਖਰੀ ਵਾਰ ਆਪਣਾ ਮੂੰਹ ਉੱਪਰ ਚੁੱਕਿਆ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਵੱਲ ਵੇਖਿਆ। ਅੰਦਰੋਂ ਮਨ ਚ ਕਹਿੰਦਾ, ਪਾਤਸ਼ਾਹ ਜੇ ਮੈਨੂੰ ਕਹਿ ਰਹੇ ਹੋ ਨਾ, ਫਿਰ ਮੇਰਾ ਨਾਮ ਲੈ ਕੇ ਬੁਲਾਓ, ਹੁਣ ਇੰਨਾ ਹੀ ਕੰਮ ਰਹਿ ਗਿਆ। ਜੇ ਮੈਨੂੰ ਹੀ ਕਹਿ ਰਹੇ ਹੋ, ਮੇਰਾ ਹੀ ਭਲਾ ਕਰਨਾ, ਫਿਰ ਮੇਰਾ ਨਾਮ ਲੈ ਕੇ ਬੁਲਾਓ। ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਸਿੱਧੀ ਨਜ਼ਰ ਉਹਦੇ ਤੇ ਪਈ। ਪਾਤਸ਼ਾਹ ਨੇ ਆਵਾਜ਼ ਦੇ ਕੇ ਤਖ਼ਤ ਤੋਂ ਕਿਹਾ, ਜੀ ਤੁਸੀਂ ਅੱਗੇ ਆ ਜਾਓ। ਉੱਠ ਕੇ ਸੰਗਤ ਪਿੱਛੇ ਵੇਖਣ ਲੱਗ ਪਈ, ਕਿਹਨੂੰ ਬੁਲਾ ਰਹੇ ਨੇ? ਪਾਤਸ਼ਾਹ ਨੇ ਕਿਹਾ, ਜੀ ਤੁਸੀਂ ਅੱਗੇ ਆ ਜਾਓ ਉੱਠ ਕੇ। ਸੰਗਤ ਪਿੱਛੇ ਵੇਖੇ, ਚੋਰ ਠਰ ਗਿਆ। ਹਜ਼ੂਰ ਨੇ ਫਿਰ ਰਸਨਾ ਤੋਂ ਕਿਹਾ, ਜੀ ਜਸਵੰਤ ਰਾਏ ਜੀ ਤੁਹਾਨੂੰ ਕਹਿ ਰਹੇ। ਉਹਦਾ ਨਾਮ ਇਤਿਹਾਸ ਵਿੱਚ ਜਸਵੰਤ ਰਾਏ ਆਇਆ, ਜਸਵੰਤ ਰਾਏ ਜੀ ਤੁਹਾਨੂੰ ਕਹਿ ਰਹੇ। ਬਸ ਅੱਖਾਂ ਭਰੀਆਂ, 10-20 ਫੁੱਟ ਦਾ ਵਕਵਾ ਹੋਏਗਾ। ਇਤਿਹਾਸ ਕਹਿੰਦਾ, ਸੰਗਤ ਵਿੱਚ ਪਿੱਛੋਂ ਉੱਠ ਕੇ ਗੁਰੂ ਤੱਕ ਆਉਂਦਿਆਂ ਐ ਲੱਗਾ ਜਿਵੇਂ ਜਨਮਾਂ ਜਨਮਾਂ ਦਾ ਭਾਰ ਉਤਰ ਗਿਆ ਹੋਵੇ, ਜਿਵੇਂ 84 ਦਾ ਗੇੜ ਮੁੱਕ ਗਿਆ ਹੋਵੇ। ਸਿੱਧਾ ਚਰਨਾਂ ਵਿੱਚ ਆਉਂਦਿਆਂ ਸਪਾਰ ਗੁਰੂ ਦੇ ਚਰਨਾਂ 'ਚ ਡਿੱਗ ਪਿਆ, ਹੱਥ ਜੋੜ ਕੇ ਕਹਿੰਦਾ, ਪਾਤਸ਼ਾਹ ਮੈਂ ਚੋਰ ਹਾਂ, ਮੈਂ ਚੋਰ ਹਾਂ ਪਾਤਸ਼ਾਹ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ, ਭਾਈ ਇੱਥੇ ਵੱਡੇ ਵੱਡੇ ਪਤਿਤ ਪਾਵਨ ਹੋ ਜਾਂਦੇ ਨੇ, ਬਸ ਕੋਈ ਅੰਦਰੋਂ ਮੰਨ ਲਏ

ਸਦਾ ਕੋਸ਼ਰ। ਬਸ ਕੋਈ ਮੰਨ ਲੈ ਕਿ ਕਾਮੀ ਕ੍ਰੋਧੀ ਚਾਤੁਰੀ ਚੋਰ ਬਾਜ਼ੀ ਗਰ ਵੇ ਕਾਮ, ਨਿੰਦਾ ਕਰਤੇ ਜਨਮ ਸਿਰਾਨੋ ਕਬੂ ਨ ਸਿਮਰਿਓ ਰਾਮ। ਕੋਈ ਔਗਣ ਮੰਨ ਲੈ, ਪਾਤਸ਼ਾਹ ਕਿਰਪਾ ਕਰੋ

ਪਾ। ਜਦੋਂ ਚੋਰ ਜਸਵੰਤ ਰਾਏ ਡਿੱਗ ਪਿਆ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਚ, ਪਾਤਸ਼ਾਹ ਨੇ ਸਿਰ ਤੇ ਹੱਥ ਰੱਖ ਕੇ ਕਿਹਾ, ਬੇਟਾ ਇਹ ਜਨਮ ਚੋਰੀਆਂ ਕਰਨ ਵਾਸਤੇ ਨਹੀਂ ਮਿਲਿਆ। ਵੱਡੇ ਵੱਡੇ ਚੋਰ ਬਖਸ਼ੇ ਜਾਂਦੇ ਨੇ, ਪਰ ਕੋਈ ਚੋਰ ਮੰਨ ਲੈ ਕਿ ਮੈਂ ਚੋਰ ਹਾਂ, ਉਹ ਗੁਰੂ ਅੱਗੇ ਕਵੇ, ਸਤਿਗੁਰੂ ਆਹ ਕੁਝ ਔਗਣ ਮੇਰੇ ਵਿੱਚ ਨੇ, ਪਾਤਸ਼ਾਹ ਕਿਰਪਾ ਬਖਸ਼ਿਸ਼ ਕਰੋ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਸਤਿਗੁਰੂ ਆ ਔਗਣ ਮੇਰੇ ਵਿੱਚ ਨੇ, ਕੋਈ ਐਡਮਿਟ ਕਰ ਲੈ, ਕੋਈ ਮੰਨ ਲੈ, ਫਿਰ ਗੁਰੂ ਬਖਸ਼ਿੰਦਾ ਉਹ ਬਖਸ਼ ਦਿੰਦਾ। ਕੋਈ ਮੰਨ ਕੇ ਅੰਦਰੋਂ ਕਵੇ ਕਿ ਹੋ ਅਪਰਾਧੀ ਗੁਨਹਾਂਗਾਰ, ਹੋ ਵੇ ਮੁੱਖ ਮੰਦਾ ਚੋਰ ਜ਼ਾਰ ਜ਼ੁਆਰ, ਹੋ ਪਰ ਘਰ ਜੋ ਹੁੰਦਾ ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ ਵਿਸ਼ਵਾਸ ਘਾਤੀ ਅਕਿਰਤ ਘਣ, ਮੈਂ ਕੋ ਨਾ ਰਖੰਦਾ ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ ਗੁਰੂ ਬਖਸ਼ ਦਿੰਦਾ। ਅੱਜ ਪਾਤਸ਼ਾਹ ਨੇ ਜਸਵੰਤ ਰਾਏ ਨੂੰ ਬਖਸ਼ ਦਿੱਤਾ। ਪਾਤਸ਼ਾਹ ਨੇ ਕਿਹਾ ਹੁਣ ਤੂੰ ਚੋਰ ਨਹੀਂ ਰਿਹਾ। ਸਾਧ ਸੰਗਤ ਉਹਨੇ ਫਿਰ ਐਸੀ ਸੇਵਾ ਕੀਤੀ, ਸਤਿਗੁਰ ਨੇ ਉਹਨੂੰ ਪ੍ਰਵਾਨ ਕੀਤੇ ਸਿੱਖਾਂ ਵਿੱਚ ਲਿਆਂਦਾ। ਹਜ਼ੂਰ ਨੇ ਕਿਹਾ ਤੂੰ ਯਸ ਖੱਟੇਗਾ, ਤੂੰ ਜਸਵੰਤ ਹੈ, ਤੈਨੂੰ ਦੁਨੀਆਂ ਦੇ ਅੰਦਰ ਯਸ ਹੋਏਗਾ, ਪਰ ਸ਼ਰਤ ਇੱਕ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾ, ਤੂੰ ਰਾਏ ਬਣੇਗਾ, ਰਾਜਾ ਬਣੇਗਾ। ਸਾਧ ਸੰਗਤ ਗੁਰੂ ਦੀ ਬਖਸ਼ਿਸ਼ ਕਿਰਪਾ ਹੋਈ, ਉਹਦੀ ਕੁੱਲ ਦੇ ਰਾਏ ਗੋਤ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਦੇ ਲੰਬੇ ਸਮੇਂ ਦਸਵੇਂ ਪਾਤਸ਼ਾਹ ਤੱਕ ਸਿੱਖ ਰਹੇ। ਕਹਿਣ ਤੋਂ ਭਾਵ ਜੇ ਆਪਾਂ ਚਿੱਤ ਦੇ ਅੰਦਰ ਆਪਣੇ ਔਗਣ ਮੰਨ ਕੇ ਗੁਰੂ ਅੱਗੇ ਅਰਦਾਸ ਕਰੀਏ, ਗੁਰੂ ਵੱਡੇ ਤੋਂ ਵੱਡਾ ਔਗਣ ਤੋਂ ਦਿੰਦਾ ਹੈ। ਤੁਸੀਂ ਭਾਗਾਂ ਵਾਲੇ ਹੋ, ਚਿੱਤ ਜੋੜ ਕੇ ਗੁਰੂ ਚਰਨਾਂ ਵਿੱਚ ਬੈਠੇ ਹੋ, ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਹਰ ਬੰਦਾ ਸੁੱਖ ਚਾਹੁੰਦਾ, ਆਨੰਦ ਚਾਹੁੰਦਾ, ਪਰ ਗੁਰੂ ਕੋਲੋਂ ਰਾਹ ਪੁੱਛਣਾ ਪਏਗਾ, ਮਹਾਰਾਜ ਰਸਤਾ ਸਾਨੂੰ ਦੱਸੋ, ਕਿਉਂਕਿ ਗੁਰੂ ਦੀ ਮੱਤ ਦਾ ਅਰਥ ਹੈ ਗੁਰੂ ਦਾ ਰਾਹ ਸਿੱਖਣਾ। ਕਿਸੇ ਮੰਜ਼ਿਲ ਤੇ ਪਹੁੰਚਣਾ ਹੋਵੇ ਪਹਿਲਾਂ ਰਾਹ ਪੁੱਛੀਦਾ। ਖਾਲੀ ਸਕੂਲ ਦੇ ਗੇਟਾਂ ਨੂੰ ਮੱਥਾ ਟੇਕ ਕੇ ਕਦੇ ਕਿਸੇ ਸਟੂਡੈਂਟ ਨੂੰ ਡਿਗਰੀ ਨਹੀਂ ਮਿਲੀ, ਉਹਨੂੰ ਪੜ੍ਹਨਾ ਪੈਂਦਾ। ਏਦਾਂ ਗੁਰੂ ਦੇ ਦਰ ਉੱਤੇ ਆ ਕੇ ਖਾਲੀ ਮੱਥਾ ਨਹੀਂ ਟੇਕਣਾ, ਗੁਰੂ ਦਾ ਉਪਦੇਸ਼ ਗ੍ਰਹਿਣ ਕਰਨਾ। ਫਿਰ ਪਾਤਸ਼ਾਹ ਸਾਨੂੰ ਰਾਹ ਦੱਸਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਇੱਕ ਬੇਨਤੀ ਮੈਂ ਕਰਨੀ ਹੈ, ਸਮਾਂ ਸਮਾਪਤ ਹੈ। ਇਹ ਅਕਸਰ ਦੀਵਾਨਾਂ ਵਿੱਚ ਬੇਨਤੀ ਕੀਤੀ, ਪਹਿਲੀ ਗੱਲ ਬਹਿਮ ਭਰਮਾਂ ਤੋਂ ਬਚੋ। ਮਹਾਦਿਵਸ ਮੂਰਤ ਭਲੇ, ਦਿਨ ਵੀ ਉਹ ਸੋਹਣਾ ਹੈ, ਮਹੂਰਤ ਵੀ ਚੰਗਾ, ਮਹੀਨਾ ਵੀ ਚੰਗਾ। ਨਾ ਕੋਈ ਦਿਨ ਮਾੜਾ ਹੁੰਦਾ, ਨਾ ਕੋਈ ਮਹੀਨਾ ਮਾੜਾ ਹੁੰਦਾ। ਕਈ ਵਾਰ ਕੋਈ ਕੰਮ ਨਾ ਬਣੇ, ਲੋਕ ਕਹਿੰਦੇ ਅੱਜ ਦਿਨ ਹੀ ਨਹੀਂ ਸੀ ਚੰਗਾ। ਦਿਨ ਤਾਂ ਚੰਗਾ ਸੀ ਭਾਈ, ਤੂੰ ਰੱਬ ਦਾ ਨਾਮ ਨਹੀਂ ਜਪਿਆ। ਜਦੋਂ ਜਪੇਗਾ ਫਿਰ ਸਾਰੇ ਦਿਨ ਭਲੇ, ਮਹਾਦਿਵਸ ਮੂਰਤ ਭਲੇ। ਜਿਸ ਕੋ ਨਜ਼ਰ ਕਰੇ ਕੋਈ ਦਿਨ ਮਾੜਾ ਚੰਗਾ ਨਹੀਂ, ਰੱਬ ਤੇ ਭਰੋਸਾ ਰੱਖ ਕੇ ਚੱਲੋ। ਨਾਮ ਜਪੋਗੇ ਸਾਰੇ ਦਿਨ ਚੰਗੇ ਚੰਗੇ, ਕੋਈ ਦਿਨ ਮਾੜਾ ਨਹੀਂ ਹੈ। ਅਸੀਂ ਦਿਨਾਂ ਨੂੰ ਦੋਸ਼ ਨਾ ਦਈਏ। ਇਹ ਜੀਵਨ ਵਿੱਚ ਉਤਾਰ ਚੜਾਅ ਘੱਟੇ ਵੱਧਦੇ ਚੱਲਦੇ ਰਹਿੰਦੇ ਨੇ, ਕਦੇ ਕਮਾਈ ਜ਼ਿਆਦਾ ਵੀ ਹੁੰਦੀ, ਕਦੇ ਘੱਟ ਵੀ ਹੁੰਦੀ ਹੈ, ਤੇ ਚੱਲਦਾ ਹੀ ਰਹਿੰਦਾ। ਉਹਦੇ ਉੱਤੇ ਵਿਸ਼ਵਾਸ ਰੱਖੋ ਔਰ ਵਹਿਮਾਂ ਭਰਮਾਂ ਤੋਂ ਬਚੋ। ਮੈਂ ਕਈਆਂ ਥਾਵਾਂ ਤੇ ਬੇਨਤੀ ਕੀਤੀ ਹੈ, ਨਵੀਂ ਬਿਮਾਰੀ ਬਹੁਤ ਚੱਲੀ, ਹੁਣ ਲੋਕ ਹਟਣ ਲੱਗ ਪਏ। ਵੈਸੇ ਪੈਰਾਂ ਵਿੱਚ ਕਾਲੇ ਧਾਗੇ ਲੋਕ ਬੰਨਣ ਲੱਗ ਪਏ ਸੀ, ਉਹ ਨਵਾਂ ਹੀ ਫੈਸ਼ਨ ਚੱਲਿਆ ਹੋਇਆ ਸੀ। ਕੁੜੀਆਂ ਮੁੰਡੇ ਬੀਬੀਆਂ ਬੱਚੇ ਛੋਟੇ ਨਿਆਣਿਆਂ ਦੇ ਪੈਰਾਂ 'ਚ ਬੰਨੇ ਹੋਏ, ਕਾਹਦੇ ਵਾਸਤੇ? ਕਹਿੰਦੇ ਜੀ ਨਜ਼ਰ ਨਾ ਲੱਗ ਜਾਏ। ਹੱਦ ਹੋ ਗਈ ਗੱਲ ਵਾਲੀ, ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਿੱਤੇ ਕੜੇ ਉੱਤੇ ਵਿਸ਼ਵਾਸ ਨਹੀਂ ਹੈ? ਕਲਗੀਧਰ ਪਾਤਸ਼ਾਹ ਨੇ ਸਾਨੂੰ 5 ਕਕਾਰੀ ਬਾਣਾ ਦਿੱਤਾ ਹੈ, ਸਭ ਤੋਂ ਪਹਿਲਾਂ ਹੱਥ ਵਿੱਚ ਲੋਹੇ ਦਾ ਕੜਾ ਪਵਾਇਆ, ਉਹ ਸਿੱਖਾ ਤੈਨੂੰ ਗੁਰੂ ਤੇ ਵਿਸ਼ਵਾਸ ਹੋਵੇ, ਹੱਥ 'ਚ ਪਹਿਨੇ ਲੋਹੇ ਦਾ ਕੜਾ, ਇਹ ਯਾਦ ਰੱਖੀ ਤੂੰ ਗੁਰੂ ਤੇ ਭਰੋਸਾ ਰੱਖ ਕੇ ਕਕਾਰ ਪੈਂਦੇ ਨੇ। ਜੇ ਗੁਰੂ ਦੇ ਕਕਾਰਾਂ ਤੇ ਬਾਣੀ ਤੇ ਗੁਰੂ ਤੇ ਭਰੋਸਾ ਰੱਖੇ, ਜਿੱਡੇ ਵੱਡੇ ਮਰਜ਼ੀ ਟੂਣੇ ਤੋਂ ਟੱਪ ਜਾਏ ਤੇਰਾ ਬਾਲ ਗੰਗਾ ਨਹੀਂ ਹੋਏਗਾ। ਕਿਉਂ ਭਾਈ? ਤੈਨੂੰ ਲਿਖ ਕੇ ਦਿੱਤਾ ਗੁਰੂ ਨੇ, ਦੁਕਾਲੰ ਪਰਣਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਪੂਤੇ। ਇਹਨਾਂ ਵਹਿਮਾਂ ਭਰਮਾਂ ਤੋਂ ਬਚਣਾ। ਦੂਜੀ ਬੇਨਤੀ ਇੱਕ ਉਚੇਚੇ ਤੌਰ ਤੇ ਭੈਣਾਂ ਨੂੰ ਹੈ। ਭੈਣੋ, ਤੁਹਾਡੇ ਹੱਥ ਵਿੱਚ ਬਹੁਤ ਕੁਝ ਰੱਬ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਇਤਿਹਾਸ ਕਹਿੰਦਾ ਜਦੋਂ ਸਿੱਖੀ ਤੋਂ ਸਿੱਖ ਮਾਝੇ ਦੇ ਮੁਨੱਕਰ ਹੋ ਕੇ ਭੱਜ ਗਏ, ਦਸਮ ਪਾਤਸ਼ਾਹ ਨੂੰ ਵਿਦਾਵਾ ਦੇ ਕੇ ਚਲੇ ਗਏ, ਉਦੋਂ ਜੇ ਕਿਸੇ ਨੇ ਮੋੜਿਆ ਤਾਂ ਭੈਣ ਦਾ ਯੋਗਦਾਨ ਹੈ। ਭੈਣਾਂ ਨੇ ਮੋੜ ਦਿੱਤਾ,
ਮਾਈ ਭਾਗੋ ਵਰਗੀਆਂ ਨੇ ਜਦੋਂ ਬੰਗਾਰ ਪਾ ਕੇ ਕਿਹਾ ਤੇ ਸਾਧ ਸੰਗਤ ਸਿੱਖੀ ਤੋਂ ਟੁੱਟਿਆਂ ਨੂੰ ਦੁਬਾਰਾ ਸਿੱਖੀ ਨਾਲ ਜੋੜਿਆ। ਬਾਬੇ ਫਰੀਦ ਦੀ ਮਾਂ ਨੇ ਸ਼ੱਕਰ ਦੀਆਂ ਪੁੜੀਆਂ ਰੱਖ ਰੱਖ ਕੇ ਬਾਬੇ ਫਰੀਦ ਨੂੰ ਰੱਬ ਵਰਗਾ ਬਣਾ ਦਿੱਤਾ। ਉਹ ਸ਼ੱਕਰ ਗੰਜ ਬਾਬਾ ਫਰੀਦ ਸਾਹਿਬ ਬਣ ਗਏ, ਰੱਬ ਨਾਲ ਜੁੜ ਗਏ। ਕਿਉਂ ਬੇਟਾ? ਅੱਲਾ ਤਾਲਾ ਸ਼ੱਕਰ ਦਿੰਦਾ, ਤੂੰ ਨਵਾਜ ਪੜਿਆ ਕਰ। ਆਪਾਂ ਆਪਣੇ ਬੱਚਿਆਂ ਨੂੰ ਜੋੜੀਏ ਕਿਸੇ ਤਰੀਕੇ, ਕਿਉਂਕਿ ਸਭ ਤੋਂ ਕੌਸਟਲੀ ਪ੍ਰਾਪਰਟੀ, ਮਹਿੰਗੀ ਜਾਇਦਾਦ ਤੁਹਾਡੀ ਆਪਣੀ ਔਲਾਦ ਹੈ। ਜਿਹਦੇ ਬੱਚੇ ਗੁਰੂ ਨਾਲ, ਸ਼ਬਦ ਨਾਲ, ਬਾਣੀ ਨਾਲ ਜੁੜ ਗਏ, ਤੁਸੀਂ ਅਮੀਰ ਹੋਵੋਗੇ। ਜੇ ਬੱਚੇ ਗੁਰੂ ਨਾਲੋਂ ਟੁੱਟੇ ਹੋਏ, ਮਾਫ ਕਰਿਓ, 40 ਕਿੱਲੇ ਭਾਵੇਂ ਹੋਰ ਖਰੀਦ ਲਿਓ, ਉਹ ਬੰਦਾ ਕੰਗਾਲ ਹੀ ਰਹਿੰਦਾ। ਸਿੱਖੀ ਨਾਲ ਜੋੜੋ ਬੱਚਿਆਂ। ਉਹਦੇ ਵਾਸਤੇ ਕੋਚੇ ਤੌਰ ਤੇ ਤੁਹਾਨੂੰ ਬੇਨਤੀ ਹੈ, ਬਹੁਤ ਸੌਖਾ ਕੰਮ ਹੈ। ਘਰ ਵਿੱਚ ਦਹੀਂ ਬਣਾਉਂਦੇ ਹੋ ਭੈਣੋ? ਦਹੀਂ ਬਣਾਉਂਦੇ ਹੋ? ਹੁਣ ਤਾਂ ਪਿੰਡਾਂ ਚ ਵੀ ਬੰਦ ਹੀ ਹੋ ਗਿਆ, ਪਤਾ ਕਿਉਂ? ਜਦੀ ਉਹ ਬੰਦ ਡੱਬੀਆਂ ਨੀ ਆਈਆਂ ਦਹੀਂ ਵਾਲੀਆਂ, ਬਸ ਬਣਾਉਣਾ ਹੀ ਬੰਦ ਕਰਤਾ ਵੇ। 10 ਰੁਪਏ 20 ਦੀ ਫੜੋ ਦੁਕਾਨ ਤੋਂ, ਲੋੜ ਕੀ ਹੈ ਦਹੀਂ ਬਣਾਉਣ ਦੀ? ਘਰ ਵਿੱਚ ਦਹੀਂ ਬਣਾਉਂਦੇ ਉਹ ਤੇ ਉਹਦੇ ਕੋਲੋਂ ਕੁਝ ਸਿੱਖ ਲਿਓ ਉਸ ਗੱਲ ਤੋਂ। ਮੈਂ ਕਈ ਵਾਰ ਇਹ ਬੇਨਤੀ ਤਕਰੀਬਨ ਹਰ ਦੀਵਾਨ ਵਿੱਚ ਕਰਦਾ ਵੀ ਚਲੋ ਤੁਹਾਡੇ ਚਰਨਾਂ ਪਿੱਛੇ ਸਾਡਾ ਵੀ ਭਲਾ ਹੋਏਗਾ। 2 ਚਮਚੇ ਦਹੀਂ ਦੇ ਮਾਈਆਂ ਰੱਖ ਲੈਂਦੀਆਂ ਨੇ, ਕਾਹਦੇ ਵਾਸਤੇ? ਕੱਲ ਸਵੇਰੇ ਦਹੀਂ ਹੋਰ ਬਣਾਉਣਾ, ਰਾਤੀ 2 ਕਿਲੋ ਦੁੱਧ ਕੋਸਾ ਗਰਮ ਕਰਕੇ 2 ਚਮਚੇ ਦਹੀਂ ਦੇ ਵਿੱਚ ਪਾਉਂਦੇ ਨੇ, ਰਾਤੋ ਰਾਤ ਉਹ 2 ਕਿਲੋ ਦੁੱਧ ਵੀ ਕੀ ਬਣ ਜਾਂਦਾ? ਦਹੀਂ ਬਣ ਜਾਂਦਾ। ਉਹਨੂੰ ਕਹਿੰਦੇ ਜਾਗ ਲਾਉਣਾ, ਉਹਨੂੰ ਕਹਿੰਦੇ ਜੰਮਣ ਲਾਉਣਾ। ਭਾਈ ਉਹ 2 ਚਮਚੇ ਦਹੀਂ ਦੇ ਪਾਏ ਤੇ 2 ਕਿਲੋ ਦੁੱਧ ਕੀ ਬਣ ਗਿਆ? ਦਹੀਂ ਬਣ ਗਿਆ। 2 ਕਿਲੋ ਦੁੱਧ ਨੇ ਆਪਣਾ ਰੂਪ ਵਟਾ ਲਿਆ, 2 ਚਮਚੇ ਦਹੀਂ ਦੇ ਪਾਉਣ ਨਾਲ ਦੁੱਧ ਨੇ ਵੀ ਆਪਣਾ ਰੂਪ ਵਟਾ ਲਿਆ, ਉਹ ਦਹੀਂ ਬਣ ਗਿਆ। ਏਦਾਂ ਤੁਸੀਂ ਆਪਣੇ ਘਰ ਵਿੱਚ ਗੁਰੂ ਦੇ ਸ਼ਬਦ ਦਾ, ਬਾਣੀ ਦਾ ਜਾਗ ਰੋਜ਼ ਲਾ ਸਕਦੇ ਹੋ। ਤੁਹਾਨੂੰ ਬੇਨਤੀ ਹੈ, ਤੁਸੀਂ ਘਰ ਵਿੱਚ ਸ਼ਬਦ ਦਾ ਜਾਗ ਲਾਓ, ਫਿਰ ਕਿਤੇ ਭਟਕਣ ਦੀ ਲੋੜ ਨਹੀਂ। ਜਦੋਂ ਸਵੇਰੇ ਉੱਠ ਕੇ ਚਾਹ ਬਣਾਉਂਦੇ ਹੋ ਨਾ, ਸਭ ਤੋਂ ਪਵਿੱਤਰ ਜਗ੍ਹਾ ਤੁਹਾਡੇ ਘਰ ਚ ਰਸੋਈ ਹੈ, ਜਿੱਥੇ ਹੱਥ ਪੈਰ ਧੋ ਕੇ ਜਾਈਦਾ, ਗੰਦੇ ਪੈਰ ਨਹੀਂ ਲੈ ਕੇ ਜਾਈਦੇ, ਰਸੋਈ ਵਿੱਚ ਸਫਾਈ ਰੱਖੀ ਦੀ ਹੈ, ਉਹਨੂੰ ਪਾਕਸ਼ਾਲ ਕਹਿੰਦੇ ਨੇ ਗੁਰਮਤ ਵਿੱਚ। ਜਦੋਂ ਸਵੇਰੇ ਉੱਠ ਕੇ ਚਾਹ ਬਣਾਉਣੀ ਹੈ ਤਾਂ ਇੱਕ ਕੰਮ ਭੈਣੋ ਕਰ ਲਿਆ ਕਰੋ, ਗੈਸ ਬਾਲ ਕੇ ਚਾਹ ਦਾ ਪਾਣੀ ਰੱਖਿਆ ਤਾਂ ਸਿਰ ਢੱਕ ਕੇ ਗੈਸ ਬਾਲਦੇ ਅਨਸਾਰ ਕਹਿ ਦਿਆ ਕਰੋ ਸਤਨਾਮ ਸ੍ਰੀ। ਜਦੋਂ ਫਿਰ ਉਹ ਪਾਣੀ ਦੇ ਵਿੱਚ ਪੱਤੀ ਪਾਉਣੀ ਹੈ, ਕੋਈ ਸੌਂਫ ਮਸਾਲਾ ਪਾਉਂਦੇ ਹੋ, ਚੁਟਕੀ ਭਰ ਕੇ ਪਾਈ ਤੇ ਨਾਲੇ ਕਹਿਤਾ ਸਤਨਾਮ ਸ੍ਰੀ। ਫਿਰ ਸ਼ੱਕਰ ਖੰਡ ਕੋਈ ਪਾਈ ਵਿੱਚ, ਸ਼ੱਕਰ ਪਾਉਣ ਲੱਗਿਆ, ਗੁੜ ਖੰਡ ਪਾਉਣ ਲੱਗਿਆ, ਇੱਕ ਵਾਰ ਫਿਰ ਕਹਿਤਾ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਚਾਹ ਬਣ ਗਈ, ਉਹ ਚਾਹ ਦੁੱਧ ਤੁਹਾਡੇ ਬੱਚਿਆਂ ਨੇ, ਪਰਿਵਾਰ ਨੇ ਪੀਣਾ, ਜਦੋਂ ਤਿਆਰ ਹੋ ਗਿਆ, ਉਦੋਂ ਕੱਪਾਂ ਵਿੱਚ ਪੁੰਨ ਲੱਗਿਆਂ, ਗਲਾਸਾਂ ਚ ਪਾਉਣ ਲੱਗਿਆਂ, ਇੱਕ ਵਾਰ ਫਿਰ ਕਹਿ ਦਿਆ ਕਰੋ ਸਤਨਾਮ ਸ੍ਰੀ। 5-6 ਵਾਰ ਵਾਹਿਗੁਰੂ ਕਹਿ ਹੋ ਗਿਆ। ਮੇਰਾ ਵਿਸ਼ਵਾਸ ਹੈ 1 ਮਹੀਨੇ ਬਾਅਦ ਤੁਹਾਨੂੰ ਰਿਜ਼ਲਟ ਬੈਕ ਆਉਣ ਲੱਗ ਪੈਣਗੇ ਘਰ ਚ। 1 ਮਹੀਨੇ ਬਾਅਦ ਤੁਹਾਨੂੰ ਰਿਜ਼ਲਟ ਪਰਿਵਾਰ ਵਿੱਚ ਬੈਕ ਆਉਣ ਲੱਗ ਪੈਣਗੇ, ਜਦੋਂ ਤੁਸੀਂ ਸਤਨਾਮ ਵਾਹਿਗੁਰੂ ਜਪ ਕੇ ਚਾਹ ਬਣਾਓਗੇ, ਦੁੱਧ ਤਿਆਰ ਕਰੋਗੇ। 1 ਮਹੀਨੇ ਬਾਅਦ ਵੇਖਿਓ ਜਿੰਨੇ ਪਰਿਵਾਰ ਦੇ ਮੈਂਬਰ ਸਵੇਰੇ ਚਾਹ ਦੁੱਧ ਪੀਂਦੇ ਨੇ, ਉਹ ਪੀਣ ਲੱਗਿਆਂ ਆਪੇ ਹੀ ਜਪਣ ਲੱਗ ਪੈਣਗੇ ਸਤਨਾਮ ਸ੍ਰੀ ਵਾਹਿਗੁਰੂ। ਜੇ ਸਾਰੇ ਪਰਿਵਾਰ ਦੇ ਮੈਂਬਰ ਸਵੇਰੇ ਉੱਠਦਿਆਂ ਚਾਹ ਪੀਣ ਲੱਗਿਆਂ ਵਾਹਿਗੁਰੂ ਕਹਿਣ, ਫਿਰ ਕੱਲ ਕਲੇਸ਼ ਤਾਂ ਰਹੇ ਨਹੀਂ ਸਕਦਾ। ਇਹ ਤਾਂ ਗੁਰੂ ਨੇ ਲਿਖ ਕੇ ਦਿੱਤਾ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਟਾ। ਇੰਨਾ ਕੁ ਕੰਮ ਕਰ ਲਓਗੇ ਭੈਣੋ ਰੋਜ਼ ਸਵੇਰੇ ਸ਼ੁਰੂ ਕਰ ਦੋਗੇ? ਭੈਣੋ ਸੁਣ ਲਿਆ ਕਰ ਦੋਗੇ? ਸਤਨਾਮ ਵਾਹਿਗੁਰੂ। ਲੈ ਹੁਣ ਤੁਹਾਡਾ ਹੋਮਵਰਕ ਇੰਨਾ ਕੁ ਪੱਕਾ ਹੋ ਗਿਆ ਵੀ ਜਦੋਂ ਸਵੇਰੇ ਚਾਹ ਦੁੱਧ ਬਣਾਉਣਾ ਤਾਂ ਸਵੇਰੇ ਚਾਹ ਬਣਾਉਂਦਿਆਂ 5-6 ਵਾਰ ਵਾਹਿਗੁਰੂ ਕਹਿਣਾ, ਸਿਰ ਢੱਕ ਕੇ ਕਹਿਣਾ ਸਤਨਾਮ ਸ੍ਰੀ ਵਾਹਿਗੁਰੂ। ਤੇ ਨਾਲ ਇੱਕ ਬੇਨਤੀ ਇਹ ਹੈ ਵੀ ਜਿਹੜੀਆਂ ਭੈਣਾਂ ਬੰਦਿਆਂ ਕੋਲੋਂ ਚਾਹ ਬਣਵਾਉਂਦੀਆਂ ਉਹ ਬੰਦਿਆਂ ਨੂੰ ਕਹਿ ਦਿਓ, ਕਈ ਬੰਦਿਆਂ ਕੋਲੋਂ ਵੀ ਚਾਹ ਬਣਵਾਉਣੀ ਹੈ ਨਾ ਸਵੇਰੇ, ਉਹ ਤੁਹਾਨੂੰ ਬੇਨਤੀ। ਉਦਾਂ ਮਾੜੀ ਗੱਲ ਨਹੀਂ ਹੈ ਚਾਹ ਬਣਾਉਣੀ, ਕੋਈ ਮਾੜੀ ਗੱਲ ਨਹੀਂ। ਜੇ ਕੋਈ ਸਵੇਰੇ ਬੰਦਾ ਵੀ ਬਣਾਉਂਦਾ ਇਹ ਚ ਹੇਠੀ ਨਾ ਸਮਝਿਓ। ਉਹ ਤਾਂ ਮੈਂ ਤਾਂ ਕਿਹਾ ਵੀ ਜਿਹੜੀਆਂ ਭੈਣਾਂ ਨੇ ਬੰਦਿਆਂ ਦੀ ਸਵੇਰੇ ਡਿਊਟੀ ਲਾਈ ਹੋਈ ਹੈ ਉਹ ਫਿਰ ਨਾਲ ਹੀ ਡਿਊਟੀ ਲਾ ਦਿਓ। ਵੀ ਜੇ ਸਰਦਾਰ ਜੀ ਚਾਹ ਬਣਾਉਣੀ ਹੈ ਤਾਂ ਭਾਈ ਸਾਹਿਬ ਕਹਿ ਕੇ ਗਏ ਵੀ ਵਾਹਿਗੁਰੂ ਵੀ ਕਹਿਣਾ, ਤੂੰ ਇੰਨੀ ਕੁ ਡਿਊਟੀ ਨਾਲ ਲਾ ਦਿਓ। ਸਤਿਗੁਰੂ ਕਿਰਪਾ ਕਰਨ, ਵਾਹਿਗੁਰੂ ਜਪ ਕੇ ਭੋਜਨ ਪ੍ਰਸ਼ਾਦਾ ਚਾਹ ਪਾਣੀ ਬਣਾਓਗੇ, ਗੁਰੂ ਨੇ ਲਿਖ ਕੇ ਦਿੱਤਾ। ਇੱਕ ਵਾਰ ਪੜ੍ਹੋ ਫਿਰ ਸਮਾਪਤੀ ਹੈ ਸਿਮਰ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਵੱਡੇ ਕਰਮਾਂ ਅਤੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਇਸ ਕਲਯੁੱਗ ਦੇ ਮਾੜੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਦੇ ਵਿਖੇ, ਜਿੱਥੋਂ ਅਕਾਲ ਪੁਰਖ ਵਾਹਿਗੁਰੂ ਰੱਬ ਬਹੁਤ ਹੀ ਨੇੜੇ ਨਜ਼ਰ ਆਉਂਦਾ ਹੈ, ਐਸੇ ਪਾਵਨ ਪਵਿੱਤਰ ਥਾਂ ਦੀ ਗੋਦ ਦੇ ਵਿੱਚ, ਅੰਮ੍ਰਿਤ ਸਰੋਵਰ ਦੀ ਗੋਦ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ ਆਪਾਂ ਸਾਰਿਆਂ ਨੂੰ ਲਿਆ ਕੇ ਬਿਠਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਇਲਾਹੀ ਹੁਕਮਨਾਮਾ, ਜੋ ਇਲਾਹੀ ਫੁਰਮਾਨ ਕੁੱਲ ਕਾਇਨਾਤ ਵਾਸਤੇ ਬਖਸ਼ਿਆ, ਉਸ ਦੀ ਮਰਿਆਦਾ ਦੇ ਅਨੁਸਾਰ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਦੀ ਕਥਾ ਸੁਣਨ ਵਾਸਤੇ ਮੰਜੀ ਸਾਹਿਬ ਦੀਵਾਨ ਹਾਲ ਇਕੱਠੇ ਹੋਏ ਹਾਂ। ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਅੱਜ ਦਾ ਜੋ ਮੁੱਖ ਵਾਕ ਹੁਕਮਨਾਮਾ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਹੋ ਕੇ ਸਾਰੀ ਹੀ ਕਾਇਨਾਤ ਨੂੰ ਬਖਸ਼ਿਆ। ਇਸ ਵਿੱਚ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਸਮਝਾਉਂਦੇ ਨੇ ਕਿ ਮਨੁੱਖ ਦੇ ਜੀਵਨ ਦਾ ਜੋ ਮਨੋਰਥ ਆ, ਜੋ ਮਨੁੱਖ ਦਾ ਦੁਨੀਆਂ ਦੇ ਵਿੱਚ ਆਉਣਾ, ਉਹਦਾ ਮਕਸਦ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੀਵਨ ਬਤੀਤ ਕਰਕੇ ਜਿਉਣ ਦੀ ਜੋ ਸੇਧ ਹੈ, ਉਹ ਧੁਰ ਕੀ ਬਾਣੀ ਰਾਹੀਂ ਤੀਜੇ ਪਾਤਸ਼ਾਹ ਜੀ ਸਾਨੂੰ

0: परथाए साखी महापुरुख बोल दे।
1: सच्चे पातशाह धन गुरु अमरदास साहिब जी, श्लोक महला तीजा। श्लोक दे विच सानू समझाउंदे आ परथाए साखी महापुरख बोल दे। जेड़े रब दे बंदे अकाल पुरख वाहिगुरु दे भेजे होए महापुरख, जिन्हां विच साडे गुरु साहिबान, भगत साहिबान अते होर जिन्हां ने रब दी प्राप्ति कीती, ओ अकाल पुरख वाहिगुरु दे प्यारे, जदों कोई किसे दे बाबत फरमान बचन सुणाउंदे आ जां जदों असी साखियां सुणदे आ, जिवें कि जोत रूप हर आप गुरु नानक कहायो, पहले पातशाह ने दीन दुनिया दे उत्ते आ के जगत जलंदे नूं तारन वास्ते प्रकाश धारिया अते निर्मल वक्खरा निराला सिख पंथ स्थापित कीता, सिख कौम नूं जन्म दिता, तां सच्चे पातशाह जी ने अपनियां उदासियां दे विच बेअंत ही पापियां नूं, माड़े कर्म करन वालियां नूं सुधारिया। ਉਹ ਅਸੀਂ ਇਤਿਹਾਸਕ ਸਾਖੀਆਂ ਪੜ੍ਹਦੇ ਹਾਂ, ਜਿਵੇਂ ਕੌਡਾ ਰਾਕਸ਼ਸ ਅਤੇ ਸੱਜਣ ਠੱਗ ਅਤੇ ਹੋਰ ਅਨੇਕਾਂ ਲੁਕਾਈ ਦਾ ਭਲਾ ਕੀਤਾ, ਪਰ ਉਹ ਜਿਹੜੀ ਸਾਖੀ ਅਸੀਂ ਪੜ੍ਹਦੇ ਹਾਂ ਉਹ ਭਾਵੇਂ ਸੱਜਣ ਠੱਗ ਦੇ ਪਰਥਾਏ ਹੋਵੇ ਚ ਭਾਵੇਂ ਕੌਡੇ ਦੇ ਪਰਥਾਏ ਹੋਵੇ, ਉਹ ਸਾਰੀ ਦੁਨੀਆ ਨੂੰ ਜਿਹੜਾ ਉਪਦੇਸ਼ ਆ ਉਹ ਸੱਚ ਦਾ, ਵਾਹਿਗੁਰੂ ਦੇ ਡਰ ਦਾ, ਸੱਚੇ ਮਾਰਗ ਤੇ ਚੱਲਣ ਦਾ, ਉਹ ਸਾਰਿਆਂ ਦੇ ਵਾਸਤੇ ਸਾਂਝਾ। ਇਹ ਨਹੀਂ ਕਿ ਉਹ ਸਿਰਫ ਉਹਨਾਂ ਦੇ ਬਾਬਤ ਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਨ ਵਿੱਚ ਸਾਨੂੰ ਸਮਝਾਉਂਦੇ ਆ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਭਾਵੇਂ ਕਿ ਮਹਾਂਪੁਰਖ ਜਿਹੜੀ ਸਾਖੀ, ਜਿਹੜਾ ਜੋ ਕੌਤਕ ਰਚਦੇ ਆ, ਉਹ ਕਿਸੇ ਇੱਕ ਮਨੁੱਖ ਨੂੰ ਸੰਬੋਧਨ ਹੋ ਕੇ ਉਹਨੂੰ ਸਮਝਾਉਂਦੇ ਆ, ਪਰ ਹੁੰਦੀ ਉਹ ਸਾਰੇ ਸੰਸਾਰ ਦੇ ਵਾਸਤੇ ਸਾਂਝੀ ਸਿੱਖਿਆ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਵੀ ਭਾਈ ਲਾਲੋ ਨੂੰ ਸੰਬੋਧਨ ਕਰਕੇ ਜਿਹੜੇ ਬਚਨ ਨੇ ਉਹ ਉਚਾਰੇ ਨੇ, ਪਰ ਉਹ ਜਿਹੜੀ ਸਿੱਖਿਆ ਉਹ ਸਾਰੀ ਕਾਇਨਾਤ ਦੇ ਵਾਸਤੇ ਸਾਂਝੀ ਹੈ।
0: ਸਾਂਝੀ ਸਗਲ ਜਹਾਨ,
1: ਸਾਰੇ ਜਹਾਨ ਨੂੰ ਸਾਂਝੇ ਤੌਰ ਤੇ ਇੱਕੋ ਹੀ ਸਿੱਖਿਆ। ਕੋਈ ਵੀ ਸਾਖੀ ਦੇ ਵਿੱਚ, ਜੇ ਸਾਖੀ ਦੇ ਵਿੱਚ ਸੇਵਾ ਦੀ ਸਾਨੂੰ ਸੱਚੇ ਪਾਤਸ਼ਾਹ ਜੀ ਕੀਮਤ ਦੱਸਦੇ ਆ, ਸੱਚ ਬੋਲਣ ਦੀ, ਸੱਚੇ ਮਾਰਗ ਤੇ ਚੱਲਣ ਦੀ, ਪਾਪ ਤੋਂ ਦੂਰ ਰਹਿਣ ਦੀ, ਮਾੜੇ ਕਰਮਾਂ ਤੋਂ ਬਚਣ ਦੀ, ਤਾਂ ਉਹ ਸਾਰੇ ਜਹਾਨ ਵਾਸਤੇ ਉਹਨਾਂ ਸਾਖੀਆਂ ਦੇ ਵਿੱਚੋਂ ਅਸੀਂ ਸਿੱਖਦੇ ਹਾਂ। ਪਰ ਉਹ ਸਾਰੇ ਸਗਲ

ਜਿਹੜੇ ਗੁਰੂ ਵੱਲ ਨੂੰ ਮੁੱਖ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਤੋਂ ਡਰਦੇ ਆ, ਉਹ ਇਹਨਾਂ ਮਹਾਂਪੁਰਖਾਂ ਗੁਰੂ ਸਾਹਿਬਾਨਾਂ ਦੇ ਬਚਨ ਸੁਣ ਕੇ, ਇਹਨਾਂ ਸਾਖੀਆਂ ਨੂੰ ਇਸ ਇਤਿਹਾਸ ਨੂੰ ਸੁਣ ਕੇ, ਇਹਨਾਂ ਗੁਰਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਬਚਨਾਂ ਨੂੰ ਸੁਣ ਕੇ ਉਹ ਆਪਣੇ ਆਪ ਦੇ ਵਿੱਚ ਧਾਰਨ ਕਰਦੇ ਆ। ਗੁਰਮੁਖ ਹੋਏ ਸੋ ਭਉ ਕਰੇ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਗੁਰਮੁਖ, ਇਹ ਜਿਹੜੀ ਸਿੱਖਿਆ ਮਹਾਂਪੁਰਖਾਂ ਦੀ ਹੈ, ਇਹ ਜਿਹੜੀ ਗੁਰੂ ਸਾਹਿਬਾਨਾਂ ਦੀ ਸਿੱਖਿਆ ਹੈ, ਇਹਨੂੰ ਸੁਣ ਕੇ ਆਪਣੇ ਮਨ ਦੇ ਵਿੱਚ ਡਰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਇਸ ਸਿੱਖਿਆ ਨੂੰ ਮੰਨਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਉਹ ਕਿਸੇ ਹੋਰ ਵਾਸਤੇ ਦਿੱਤੀ ਆ, ਸਾਨੂੰ ਤਾਂ ਇਹ ਮੰਨਣ ਨੂੰ ਕਿਹਾ ਹੀ ਨਹੀਂ। ਉਹ ਕਿਸੇ ਵੀ ਇਤਿਹਾਸਕ ਸਾਖੀ ਚੋਂ, ਗੁਰਬਾਣੀ ਚੋਂ ਉਹ ਆਪਣਾ ਆਪ ਜਿਹੜਾ ਜੀਵਨ ਹੈ ਉਸ ਦਾ ਸੁਧਾਰ ਕਰਨਾ ਕਰਦੇ ਨੇ, ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਮੇਰੇ ਜੀਵਨ ਦੇ ਵਿੱਚ ਆਉਣ ਦਾ ਕੀ ਮਨੋਰਥ ਅਤੇ ਮਕਸਦ ਹੈ। ਆਪਣਾ ਆਪ ਪਛਾਣ ਕੇ ਆਪਣੀਆਂ ਭੁੱਲਾਂ ਗਲਤੀਆਂ ਨੂੰ ਅਕਾਲ ਪੁਰਖ ਮੂਹਰੇ ਬਖਸ਼ਾ ਕੇ ਅੱਗੋਂ ਵਾਸਤੇ ਸਾਖੀ ਦੇ ਉਸ ਗੁਰਮੁਖਾਂ ਦੇ ਉਪਦੇਸ਼ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼

ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦ ਦੇ ਨਾਲ ਉਹ ਜਿਉਂਦੇ ਜੀ ਧੁਰ ਕੀ ਬਾਣੀ ਦਾ ਉਪਦੇਸ਼ ਧਾਰਨ ਕਰਕੇ ਉਹ ਜਿਉਂਦੇ ਜੀ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਇਹਦੇ ਤੋਂ ਨਿਰਲੇਪ ਹੋ ਜਾਂਦੇ ਆ, ਇਹਦੇ ਤੋਂ ਮੁਕਤ ਹੋ ਜਾਂਦੇ ਆ। ਗੁਰਪ੍ਰਸਾਦੀ ਜੀਵਤ ਮਰੈ, ਪਰ ਉਹਨਾਂ ਨੂੰ ਮਰਨ ਦਾ ਕੋਈ ਡਰ ਨਹੀਂ ਰਹਿੰਦਾ, ਮਰਨ ਦਾ ਕੋਈ ਖੌਫ ਨਹੀਂ ਰਹਿੰਦਾ। ਇਸੇ ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਅਤੇ ਧੁਰ ਕੀ ਬਾਣੀ ਨੂੰ ਧਾਰਨ ਕਰਕੇ ਵੱਡੇ ਵੱਡੇ ਯੋਧਿਆਂ ਨੇ, ਗੁਰਸਿੱਖਾਂ ਨੇ ਜਿਉਂਦਿਆਂ ਜੀ ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਹਵਾਲੇ, ਰੱਬ ਦੇ ਹਵਾਲੇ ਕੀਤਾ, ਉਹਨਾਂ ਨੇ ਫਿਰ ਮੌਤ ਨੂੰ ਮਖੌਲਾਂ ਕੀਤੀਆਂ। ਉਹ ਮੌਤ ਤੋਂ ਕਦੇ ਘਬਰਾਏ ਨਹੀਂ, ਕਿਉਂਕਿ ਜਿਉਂਦਿਆਂ ਜੀ ਉਹਨਾਂ ਦੀ ਜਿਹੜੀ ਟੇਕ ਆ ਉਹ ਅਕਾਲ ਪੁਰਖ ਵਾਹਿਗੁਰੂ ਆ। ਉਹਨਾਂ ਨੂੰ ਅੱਗੇ ਦਾ ਜਿਹੜਾ ਰਾਸਤਾ ਵਾ ਉਹ ਪਹਿਲਾਂ ਹੀ ਸਾਫ਼ ਸਾਫ਼ ਦਿਸਦਾ, ਉਹਨਾਂ ਤੋਂ ਮੌਤ ਦਾ ਕੋਈ ਡਰ ਨਹੀਂ। ਆਮ ਜਿਹੜੇ ਦੁਨਿਆਵੀ ਲੋਕ ਨੇ ਉਹ ਜ਼ਿੰਦਗੀ ਨੂੰ ਸੱਚ ਕਰਕੇ ਜਿਉਂਦੇ ਨੇ, ਉਹ ਇਹ ਮੰਨ ਕੇ ਜਿਉਂਦੇ ਨੇ ਸ਼ਾਇਦ ਕਿ ਅਸੀਂ ਕਦੇ ਇੱਥੋਂ ਜਾਣਾ ਹੀ ਨਹੀਂ। ਇਸੇ ਭੁੱਲ ਦੇ ਵਿੱਚ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ ਅਤੇ ਇੱਥੇ ਧਨ ਦੌਲਤ ਇਕੱਠਾ ਕਰਨ ਵਾਸਤੇ ਮਾੜੇ ਕੰਮ, ਪਾਪ, ਗੁਰੂ ਦੀ ਸਿੱਖਿਆ ਤੋਂ ਉਲਟ ਚੱਲਦੇ ਹਾਂ, ਕਿਉਂਕਿ ਸਾਡੇ ਮਨ ਨੂੰ ਅੰਦਰੋਂ ਇਹ ਆ ਕਿ ਦੁਨੀਆ ਮਰਦੀ ਆ, ਅਸੀਂ ਮਰਨਾ ਨਹੀਂ। ਪਰ ਜਿਹੜੇ ਗੁਰਮੁਖ ਜਨ ਨੇ ਉਹ ਜਿਉਂਦਿਆਂ ਜੀ ਮਰ ਕੇ, ਗੁਰਪ੍ਰਸਾਦੀ ਜੀਵਤ ਮਰੈ, ਅਤੇ ਉਹ ਜਿਉਂਦਿਆਂ ਜੀ ਮਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਭੈ ਦੇ ਵਿੱਚ ਰਹਿ ਕੇ ਆਪਣਾ

ਪਰ ਜਿਨ੍ਹਾਂ ਨੂੰ ਮਨ ਦੀ ਸਮਝ ਨਹੀਂ ਕਿ ਜਿਹੜਾ ਸਾਡਾ ਮਨ ਆ ਉਹ ਚੰਚਲ ਉਹ ਮਾੜੇ ਕੰਮਾਂ ਵੱਲ ਛੇਤੀ ਭੱਜਦਾ। ਇਹ ਮਨ ਬਣਿਆ ਹੀ ਇਸ ਤਰ੍ਹਾਂ ਵਾ ਕਿ ਜਦੋਂ ਰੱਬ ਤੋਂ ਟੁੱਟਣ ਦੀ ਗੱਲ ਹੋਵੇ ਇਹ ਉੱਧਰ ਨੂੰ ਜਾਂਦਾ। ਇਹਨੂੰ ਆਪਾਂ ਹਜ਼ਾਰਾਂ ਕੋਸ਼ਿਸ਼ਾਂ ਕਰਕੇ ਵੀ ਗੁਰੂ ਵੱਲ ਨੂੰ ਲਿਆਉਣ ਦੀ ਕੋਸ਼ਿਸ਼ ਕਰੀਏ, ਰੱਬ ਤੋਂ ਡਰਨ ਦੀ, ਰੱਬ ਵਾਹਿਗੁਰੂ ਤੋਂ ਡਰਨ ਵੱਲ ਨੂੰ ਤੁਰੀਏ, ਤਾਂ ਇਹ ਸਾਨੂੰ ਦੂਜੇ ਪਾਸੇ ਨੂੰ ਭੇਜਦਾ। ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਜਿਨ੍ਹਾਂ ਨੂੰ ਇਹ ਮਨ ਦੀ ਸਮਝ ਹੀ ਨਹੀਂ ਆਈ ਕਿ ਮਨ ਦੇ ਪਿੱਛੇ ਨਹੀਂ ਲੱਗਣਾ, ਮਨ ਨੂੰ ਕਿਵੇਂ ਕਾਬੂ ਦੇ ਵਿੱਚ ਕਰਨਾ, ਮਨ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਆਪਣੇ ਜ਼ੋਰ ਦੇ ਨਾਲ ਕਦੇ ਵੀ ਕਾਬੂ ਜਾਂ ਵੱਸ ਦੇ ਵਿੱਚ ਨਹੀਂ ਹੋ ਸਕਦਾ। ਜੇ ਮਨ ਨੂੰ ਸਮਝਾਉਣਾ ਅਤੇ ਮਨ ਨੂੰ ਜਿੱਤਣਾ ਤਾਂ ਉਹਦਾ ਇੱਕੋ ਇੱਕ ਰਾਹ ਵਾ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪਣਾ, ਰੱਬ ਦੇ ਨਾਲ ਲਿਵ ਜੋੜਨੀ, ਤਾਂ ਮਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ। ਬੜਿਆਂ ਬੜਿਆਂ ਜੋਗੀਆਂ ਨੇ ਆਪਣੇ ਘਰ ਛੱਡ ਕੇ ਪਹਾੜਾਂ ਉੱਤੇ ਬਹਿ ਕੇ, ਸਿੱਧ ਜਿਹੜੇ ਨੇ ਉਹ ਪਰਬਤਾਂ ਦੇ ਉੱਤੇ ਜਾ ਬੈਠੇ ਕਿ ਅਸੀਂ ਸ਼ਾਇਦ ਮਨ ਨੂੰ ਇਸ ਤਰ੍ਹਾਂ ਕਾਬੂ ਕਰ ਲਵਾਂਗੇ ਦੁਨੀਆਂ ਤੋਂ ਦੂਰ ਭੱਜ ਕੇ। ਨਾ ਤਾਂ ਇਸ ਦੁਨੀਆਂ ਤੋਂ ਦੂਰ ਭੱਜ ਕੇ ਮਨ ਨੂੰ ਕਾਬੂ ਹੁੰਦਾ, ਨਾ ਕੋਈ ਹੱਠ ਕਰਕੇ ਮਨ ਕਾਬੂ ਹੁੰਦਾ, ਨਾ ਪੁੱਠੇ ਲਮਕ ਕੇ, ਨਾ ਸਵਾਹ ਮਲ ਕੇ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕੋ ਇੱਕ ਉਪਦੇਸ਼ ਦਿੱਤਾ, ਜੇ ਇਹ ਮਨ ਨੂੰ, ਮੈਲੇ ਮਨ ਨੂੰ ਸਾਫ ਕਰਨਾ ਤਾਂ ਇੱਕੋ ਇੱਕ ਹੱਲ ਅਕਾਲ ਪੁਰਖ ਵਾਹਿਗੁਰੂ ਦਾ ਡਰ ਅਤੇ ਉਸ ਦੇ ਨਾਮ ਨੂੰ ਆਪਣੇ ਚਿੱਤ ਚੇਤਿਆਂ ਵਿੱਚ ਵਸਾਉਣਾ, ਵਾਹਿਗੁਰੂ ਦੇ ਡਰ ਦੇ ਨਾਲ ਆਪਣਾ ਜੀਵਨ ਬਤੀਤ ਕਰਨਾ। ਤਾਂ ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗੁਰੂ ਅਮਰਦਾਸ ਜੀ ਤੀਜੇ ਨਾਨਕ, ਕਿ ਉਹ ਗਿਆਨ ਦੀਆਂ ਗੱਲਾਂ ਕੀ ਕਰਨਗੇ ਜਿਨ੍ਹਾਂ ਤੋਂ ਹਜੇ ਤੱਕ ਆਪਣਾ ਮਨ ਹੀ ਕਾਬੂ ਵਿੱਚ ਨਹੀਂ ਆਇਆ। ਸਿਰਫ ਨਿਰੇ ਧਾਰਮਿਕ ਗ੍ਰੰਥ ਕਿਤਾਬਾਂ, ਧਾਰਮਿਕ ਮਰਿਆਦਾ ਦੇ ਉੱਤੇ ਚੱਲਿਆਂ ਵੀ, ਸਿਰਫ ਧਾਰਮਿਕ ਪਹਿਰਾਵਾ ਪਾਇਆ ਵੀ, ਜਿਹੜਾ ਮਨ ਆ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਜੁੜਦਾ। ਸਿਰਫ ਤੇ ਸਿਰਫ ਜੇ ਅਕਾਲ ਪੁਰਖ ਵਾਹਿਗੁਰੂ ਰੱਬ ਦੇ ਅਸੀਂ ਨੇੜੇ ਜਾਣਾ ਤਾਂ ਮਨ ਦੇ ਰਾਮ ਲੀਆ ਹੈ ਮੋਲ। ਤਾਂ ਇੱਕੋ ਇੱਕ ਹੱਲ ਆ, ਆਪਣੇ ਮਨ ਨੂੰ ਬੇਸਮਝ ਕਹੀਏ, ਆਪਣੇ ਦਿਮਾਗ ਨੂੰ, ਆਪਣੇ ਆਪ ਨੂੰ ਬੇਸਮਝ ਤੇ ਭੁੱਲਿਆ ਭਟਕਿਆ ਬਣਾ ਕੇ ਗੁਰੂ ਦੇ ਅੱਗੇ ਆ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਅਸੀਂ ਮਾੜੇ ਹਾਂ, ਅਸੀਂ ਭੁੱਲੇ ਭਟਕੇ ਹਾਂ, ਅਸੀਂ ਪਾਪੀ ਹਾਂ, ਪਤਾ ਨਹੀਂ ਕਿੰਨੇ ਜਨਮਾਂ ਦੀ ਮਲ ਸਾਨੂੰ ਲੱਗੀ ਹੋਈ ਆ, ਕਿੰਨੇ ਜਨਮਾਂ ਦੀ ਮੈਲ ਦੇ ਵਿੱਚ ਅਸੀਂ ਤੁਰੇ ਫਿਰਦੇ ਹਾਂ, ਪੁਰਾਣੇ ਕਰਮਾਂ ਕਰਕੇ ਅਸੀਂ ਤੇ ਤੋਂ ਟੁੱਟੇ ਫਿਰਦੇ ਹਾਂ, ਸਾਡੇ ਮਨ ਨੂੰ ਅਸੀਂ ਤੈਨੂੰ ਮੁੱਲ ਵੇਚਦੇ ਹਾਂ, ਸਾਡੇ ਤੇ ਕਿਰਪਾ ਕਰ, ਸਾਨੂੰ ਨਾਮ ਬਾਣੀ ਦੀ ਦਾਤ ਬਖਸ਼ੋ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ

ਗੁਰੂ ਦੇ ਲੜ ਲੱਗ ਕੇ ਜਿਨ੍ਹਾਂ ਨੇ ਆਪਣਾ ਚਿੱਤ ਰੱਬ ਨਾਲ ਨਹੀਂ ਜੋੜਿਆ, ਗੁਰਮੁਖ ਚਿੱਤ ਨਾ ਲਾਇਓ। ਜਿਨ੍ਹਾਂ ਨੇ ਗੁਰੂ ਦੇ ਲੜ ਲੱਗ ਕੇ ਵਾਹਿਗੁਰੂ ਦੇ ਲੜ ਲੱਗ ਕੇ ਉਹਦਾ ਨਾਮ ਨਹੀਂ ਜਪਿਆ, ਉਹਨਾਂ ਨੂੰ ਅੰਤ ਦੇ ਵਿੱਚ ਬੜਾ ਹੀ ਦੁੱਖ ਸਹਿਣਾ ਪੈਂਦਾ। ਕਿਉਂ? ਕਿਉਂਕਿ ਰੱਬ ਤੋਂ ਹਰ ਬਿਸਰਤ ਸਦਾ ਖੁਆਰੀ। ਰੱਬ ਨੂੰ ਭੁਲਾ ਕੇ, ਰੱਬ ਨੂੰ ਵਿਸਾਰ ਕੇ ਸਦਾ ਬੰਦਾ ਖੁਆਰ ਹੁੰਦਾ। ਹੋ ਸਕਦਾ ਜ਼ਿੰਦਗੀ ਦੇ ਵਿੱਚ ਧਨ ਦੌਲਤ ਬਹੁਤ ਜ਼ਿਆਦਾ ਕਮਾ ਲਵੇ। ਅਸੀਂ ਦੇਖਦੇ ਹਾਂ ਬੜੇ ਅਮੀਰ ਤੋਂ ਅਮੀਰ, ਬੜੀ ਧਨ ਦੌਲਤ ਵਾਲੇ, ਰਾਜ ਭਾਗ ਜਿਨ੍ਹਾਂ ਕੋਲੇ ਹੁੰਦਾ, ਉਹਨਾਂ ਦਾ ਖੈਨ ਪਲ ਦੇ ਵਿੱਚ ਸਾਰਾ ਕੁਛ ਢਹਿ ਜਾਂਦਾ, ਅਤੇ ਰੱਬ ਤੋਂ ਅਧੂਰੇ ਉਹ ਫਿਰ ਸਦਾ ਰੋਂਦੇ ਆ। ਇਸ ਕਰਕੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੋਂ ਟੁੱਟੇ ਹੋਏ ਆ, ਜਦੋਂ ਉਹ ਟੁੱਟ ਜਾਂਦੇ ਆ, ਗੁਰਮੁਖ ਚਿੱਤ ਨਾ ਲਾਇਓ, ਗੁਰੂ ਦੇ ਵੱਲ ਮੁੱਖ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਚਿੱਤ ਨਹੀਂ ਲਾਇਆ, ਅੰਤ ਦੁੱਖ ਬਹੁਤਾ ਆਏ। ਅੰਤ ਦੇ ਵਿੱਚ ਉਹਨਾਂ ਨੂੰ ਬੜਾ ਦੁੱਖ ਸਹਿਣਾ ਪੈਂਦਾ, ਕਿਉਂਕਿ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰਦੇ ਆ ਕਿ ਸ਼ਾਇਦ ਕਦੇ ਇੱਥੋਂ ਜਾਣਾ ਹੀ ਨਹੀਂ। ਦੌਲਤ ਇਸ ਤਰ੍ਹਾਂ ਇਕੱਠੀ ਕਰਦੇ ਆ ਕਿ ਸ਼ਾਇਦ ਇਹ ਕਦੇ ਮੇਤੋਂ ਦੂਰ ਹੋਣੀਓ ਹੀ ਨਹੀਂ। ਕਈ ਵਾਰੀ ਤਾਂ ਜਿਉਂਦਿਆਂ ਜੀਓ ਹੀ ਇੰਨੇ ਦੁੱਖ ਸਹਿਣੇ ਪੈ ਜਾਂਦੇ ਆ, ਪਰ ਜਿਹਨੇ ਇਸ ਦੁਨੀਆਂ ਦੇ ਨਾਲ, ਇੱਥੋਂ ਦੀ ਦੌਲਤ ਦੇ ਨਾਲ ਰੱਬ ਨੂੰ ਛੱਡ ਕੇ ਪਿਆਰ ਪਾਇਆ, ਤਾਂ ਉਹਦੀ ਜਿਹੜੀ ਹਾਲਤ ਆ ਉਹ ਮਧੂ ਮੱਖੀਆਂ ਵਰਗੀ ਹੁੰਦੀ ਆ। ਜਿਵੇਂ ਮਧੂ ਮੱਖੀਆਂ ਰਸ ਇਕੱਠਾ ਕਰਦੀਆਂ ਫੁੱਲਾਂ ਵਿੱਚੋਂ ਕੱਢ ਕੱਢ ਕੇ ਲੈ ਕੇ ਆਉਂਦੀਆਂ, ਤਾਂ ਅਖੀਰ 'ਤੇ ਜਿਹੜਾ ਰਸ ਚੋਰੀ ਕਰਨ ਵਾਲਾ ਮਨੁੱਖ ਹੁੰਦਾ, ਉਹ ਸਾਰੀਆਂ ਨੂੰ ਭਜਾ ਕੇ ਜਿਹੜਾ ਛੱਤੇ ਦਾ ਰਸ ਆ ਉਹ ਆਪ ਕੱਢ ਕੇ ਬਾਹਰ ਵੇਚ ਦਿੰਦਾ। ਉਹ ਵਿਚਾਰੀਆਂ ਸਾਰੀ ਉਮਰ ਰਸ ਨੂੰ ਇਕੱਠਾ ਕਰਦੀਆਂ ਦੀ ਲੰਘ ਜਾਂਦੀ ਆ। ਇਸੇ ਤਰ੍ਹਾਂ ਹੀ ਬੰਦਿਆਂ ਦੇ ਨਾਲ ਹੁੰਦੀ ਆ। ਜਿਉਂ ਮਧ ਮਾਖੀ ਤਿਉਂ ਸਠੋਰ ਰੱਖ, ਜ਼ੋਰ ਜ਼ੋਰ ਧਨ ਕੀਆ, ਮਰਤੀ ਵਾਰ ਲੇਹੋ ਲੇਹੋ ਕਰੀਏ, ਭੂਤ ਗ੍ਰਹਿਣ ਕਿਉਂ ਦੀ ਆ। ਬੰਦਾ ਸਾਰੀ ਉਮਰ ਮਧੂ ਮੱਖੀ ਵਾਂਗੂ, ਜਿਵੇਂ ਉਹ ਸ਼ਹਿਦ ਇਕੱਠਾ ਕਰਦੀ ਆ, ਬੰਦਾ ਪੈਸਾ ਇਕੱਠਾ ਕਰਦਾ, ਧਨ ਦੌਲਤ ਇਕੱਠੀ ਕਰਦਾ, ਇਹ ਜਾਣ ਕੇ ਇਕੱਠੀ ਕਰਦਾ ਕਿ ਇਹ ਸ਼ਾਇਦ ਮੇਤੋਂ ਕਦੇ ਦੂਰ ਨਹੀਂ ਹੋਣੀ। ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਦੇ ਮੁਤਾਬਕ ਸਾਨੂੰ ਧਰਮ ਦੀ ਕਿਰਤ ਕਰਨਾ, ਮਿਹਨਤ ਦੇ ਨਾਲ ਕਮਾਈ ਕਰਨ ਤੋਂ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਨਹੀਂ ਵਰਜਿਆ। ਪਰ ਨਿਰਾਪੁਰਾ ਦੌਲਤ ਦੇ ਨਾਲ ਪਿਆਰ ਕਰਨਾ, ਸਿਰਫ ਇਹਨੂੰ ਹੀ ਆਪਣੇ ਜੀਵਨ ਦਾ ਆਸਰਾ ਬਣਾਉਣਾ ਅਤੇ ਰੱਬ ਨੂੰ ਭੁੱਲ ਜਾਣਾ, ਫਿਰ ਇਹ ਪਾਪ ਬਣ ਜਾਂਦੀ ਆ। ਜੇ ਰੱਬ ਦੇ ਡਰ ਵਿੱਚ ਕਮਾਈ ਕੀਤੀ ਜਾਵੇ, ਉਹਦੇ ਡਰ ਦੇ ਵਿੱਚ ਤਰੱਕੀ ਕੀਤੀ ਜਾਵੇ, ਭਾਵ ਕਿ ਜਿਵੇਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜਾਂਦੇ ਹਾਂ, ਹਰਿਮੰਦਰ ਸਾਹਿਬ ਜਾਂਦੇ ਹਾਂ, ਜਿਹੜਾ ਮੀਰੀ ਦਾ ਨਿਸ਼ਾਨ ਸਾਹਿਬ ਆ ਉਹ ਪੀਰੀ ਦੇ ਨਿਸ਼ਾਨ ਸਾਹਿਬ ਨਾਲੋਂ ਨੀਵਾਂ ਹੁੰਦਾ। ਉਹਦਾ ਅਰਥ ਇਹੀ ਆ ਕਿ ਜਿਹੜੀ ਪੀਰੀ ਆ, ਅਕਾਲ ਪੁਰਖ ਵਾਹਿਗੁਰੂ ਰੱਬ ਦੀ ਭਗਤੀ ਆ, ਗੁਰੂ ਦੇ ਲੜ ਲੱਗਣਾ ਉਹ ਉੱਚਾ, ਪਰ ਚਾਹੀਦੀ ਨਾਲ ਮੀਰੀ ਵੀ ਆ, ਰਾਜ ਭਾਗ ਵੀ ਚਾਹੀਦਾ, ਦੌਲਤ ਵੀ ਚਾਹੀਦੀ ਆ, ਪਰ ਉਹ ਧਰਮ ਦੇ ਰੱਬ ਦੇ ਅਧੀਨ ਰਹਿ ਕੇ ਹੋਵੇ, ਕਦੇ ਉਹ ਰੱਬ ਨੂੰ ਭੁੱਲ ਕੇ ਕਮਾਈ ਨਾ ਹੋਵੇ। ਇਸ ਕਰਕੇ ਜਿਹੜੇ ਗੁਰਮੁਖ ਬਣ ਕੇ ਗੁਰੂ ਦੇ ਲੜ ਲੱਗ ਕੇ ਨਹੀਂ ਚੱਲਦੇ, ਅਖੀਰ 'ਤੇ ਉਹਨਾਂ ਦਾ ਸਾਰਾ ਕੁਝ ਇੱਥੇ ਰਹਿ ਜਾਂਦਾ, ਫਿਰ ਉਹ ਡਰ ਜਾਂਦੇ ਨੇ, ਫਿਰ ਉਹ ਰੋਂਦੇ ਨੇ, ਕਰਲਾਉਂਦੇ ਨੇ, ਪਰ ਕੁਝ ਬਣਦਾ ਨਹੀਂ। ਕਿਉਂਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹ ਜਿਹੜਾ ਸਰੀਰ ਰੂਪੀ ਕੱਪੜਾ, ਇਹ ਦੁਨੀਆ ਦੇ ਅੰਦਰ ਹੀ ਅਸੀਂ ਛੱਡ ਕੇ ਚਲੇ ਜਾਣਾ, ਇੱਥੇ ਸਾਡਾ ਸਿਰਫ ਸਰੀਰ ਰਹਿ ਜਾਣਾ, ਜਿਹੜੀ ਸਾਡੀ ਅੰਦਰ ਜੋਤ ਸਾਡੀ ਰੂਹ ਆ ਉਹ ਇੱਥੋਂ ਉੱਡ ਜਾਣੀ ਆ। ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪਣੇ ਕੀਤੇ ਹੋਏ ਮੰਦੇ ਚੰਗੇ ਜਿਹੜੇ ਕਰਮ ਆ ਉਹ ਸਿਰਫ ਨਾਲ ਜਾਣੇ ਆ, ਕੀਤੇ ਹੋਏ ਕੰਮ ਨਾਲ ਚਲੇ ਜਾਣੇ ਆ, ਉਹ ਲੇਖ ਨਾਲ ਚਲੇ ਜਾਣੇ ਆ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ। ਜਦੋਂ ਇਹ ਜ਼ਿੰਦਗੀ ਖਤਮ ਹੁੰਦੀ ਆ, ਜ਼ਿੰਦਗੀ ਦੇ ਵਿੱਚ ਬੰਦਾ ਆਪਣੀ ਮਰਜ਼ੀ ਦੇ ਨਾਲ ਹੁਕਮ ਕਰਦਾ, ਜੋ ਜੀ ਕਰਦਾ ਉਹ ਕੰਮ ਕਰਦਾ, ਕਿਉਂਕਿ ਰੱਬ ਨੇ ਸਾਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਆ ਇੱਥੇ ਭੇਜ ਕੇ, ਕਿ ਬੰਦਾ ਕਰਮ ਕਮਾਵੇ ਅਤੇ ਬਾਅਦ ਦੇ ਵਿੱਚ ਜਦੋਂ ਦੁਨੀਆ ਦੇ ਵਿੱਚੋਂ ਚਲੇ ਜਾਣਾ, ਇੱਥੇ ਕੱਪੜ ਸੁਹਾਵਣਾ ਰੂਪ ਜਿਹਦੇ 'ਤੇ ਅਸੀਂ ਸਾਰੀ ਉਮਰ ਮਾਣ ਕਰਦੇ ਹਾਂ, ਇਹਨੂੰ ਛੱਡ ਕੇ ਇਸੇ ਤਰ੍ਹਾਂ ਜਦੋਂ ਚਲੇ ਗਏ, ਤਾਂ ਉੱਥੇ ਨਾਲ ਕੁਝ ਵੀ ਨਹੀਂ ਜਾਣਾ ਕਰਮਾਂ ਤੋਂ ਇਲਾਵਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ, ਅੱਗੇ ਭੀੜੇ ਰਾਹਾਂ ਵਿੱਚ ਦੀ ਲੰਘਣਾ ਪੈਣਾ।
ਨੰਗਾ ਦੋਜਕ ਚਾਲਿਆ ਤਾਂ ਦੀਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ। ਜਦੋਂ ਬਿਨਾਂ ਕੱਪੜਿਆਂ ਤੋਂ ਦੋਜਕ ਦੇ ਵਿੱਚ ਕੀਤੇ ਹੋਏ ਮਾੜੇ ਕੰਮਾਂ ਕਰਕੇ ਨਰਕਾਂ ਵਿੱਚ ਜਾਣਾ ਪਿਆ, ਇੱਥੇ ਬੜਾ ਸੋਹਣਾ ਦਿਸਣ ਵਾਲਾ, ਸੋਹਣੇ ਕੱਪੜੇ ਪਾਉਣ ਵਾਲਾ ਮਨੁੱਖ ਬੜਾ ਹੀ ਫਿਰ ਡਰਾਉਣਾ ਦਿਸਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਆ ਕਿ ਗੁਰਮੁਖ ਬਣ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਲਾਈਏ, ਨਹੀਂ ਤਾਂ

ਰੱਬ ਤੋਂ ਟੁੱਟੇ ਹੋਏ ਅੰਦਰੋਂ ਤੇ ਬਾਹਰੋਂ ਦੋਵੇਂ ਪਾਸਿਓਂ ਹੀ ਅੰਨੇ ਨੇ। ਉਹਨਾਂ ਨੂੰ ਨਾ ਤਾਂ ਬਾਹਰਲੀ ਸੱਚਾਈ ਦਾ ਪਤਾ ਹੁੰਦਾ, ਨਾ ਆਪਣੇ ਅੰਦਰ ਦੀ ਸੱਚਾਈ ਦਾ ਪਤਾ ਹੁੰਦਾ। ਭਾਵ ਆਪਣੇ ਅੰਦਰ ਦੀ ਉਹਨਾਂ ਨੂੰ ਸੂਝ ਬੂਝ ਨਹੀਂ ਕਿ ਸਾਨੂੰ ਜੇ ਵਾਹਿਗੁਰੂ ਨੇ ਦੁਨੀਆਂ ਦੇ ਉੱਤੇ ਇਹ ਮਨੁੱਖਾ ਜੀਵਨ ਦਿੱਤਾ ਤਾਂ ਉਹਦੇ ਮਨੋਰਥ, ਉਹਦਾ ਮਕਸਦ ਕੀ ਆ, ਤੇ ਬਾਹਰ ਰੂਪੀ ਵੀ ਜਿਹੜੇ ਉਹ ਕੰਮ ਕਰਦਾ ਉਹ ਵੀ ਸਾਰੇ ਦੇ ਸਾਰੇ ਕੰਮ ਰੱਬ ਨੂੰ ਭੁਲਾ ਕੇ ਕਰਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਆਖਦੇ ਆ ਕਿ ਅੰਦਰੋਂ ਤੇ ਬਾਹਰੋਂ ਉਹ ਦੋਨੇ ਪਾਸਿਓਂ ਅੰਨਾ ਵਾਂ, ਸੁੱਧ ਨਾ ਕਾਈ ਪਾਏ। ਉਹਨੂੰ ਕਿਸੇ ਵੀ ਤਰ੍ਹਾਂ ਦੀ ਸੁੱਧ ਸਿੱਖਿਆ, ਅਕਲ, ਮਤ ਉਹ ਪਾ ਨਹੀਂ ਸਕਦਾ, ਕਿਉਂਕਿ ਉਹ ਰੱਬ ਤੋਂ ਟੁੱਟ ਗਿਆ। ਉਹ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਮੰਨਦਾ ਅਤੇ ਵਾਹਿਗੁਰੂ ਤੋਂ ਟੁੱਟ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਇਸ ਕਰਕੇ ਉਹਨੂੰ ਕੋਈ ਵੀ ਸੁੱਧ ਬੁੱਧ ਮਤ ਉਸ ਦੀ ਕਿਸੇ

ਸੱਚੇ ਪਾਤਸ਼ਾਹ ਜੀ ਪੰਡਿਤ ਨੂੰ ਉਪਦੇਸ਼ ਕਰਦੇ ਆ। ਫਿਰ ਇੱਥੇ ਭਾਵੇਂ ਪੰਡਿਤ ਲਿਖ ਕੇ ਪੰਡਿਤ ਨੂੰ ਉਪਦੇਸ਼ ਕੀਤਾ ਗਿਆ ਇਸ ਸ਼ਬਦ ਦੇ ਵਿੱਚ, ਪਰ ਇਹ ਜਿਹੜੀ ਪ੍ਰਥਾ ਇਹ ਸਾਖੀ ਆ, ਇਹ ਸਾਰੇ ਜਹਾਨ ਦੇ ਵਾਸਤੇ ਸਾਂਝੀ ਆ। ਇਹ ਸਾਰੀ ਲੁਕਾਈ ਨੂੰ, ਕੋਈ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਹੋਵੇ, ਇਹ ਹਰ ਇੱਕ ਮਨੁੱਖ ਨੂੰ ਸਾਂਝੀ ਜਿਹੜੀ ਸਿੱਖਿਆ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਆ। ਹੁਣ ਸੱਚੇ ਪਾਤਸ਼ਾਹ ਜੀ ਪਹਿਲਾਂ ਮਨਮੁੱਖ ਦੀ ਗੱਲ ਕਰਦੇ ਸੀ, ਹੁਣ ਸੱਚੇ ਪਾਤਸ਼ਾਹ ਜੀ ਨੇ ਗੁਰਮੁਖਾਂ ਦੀ ਗੱਲ ਕੀਤੀ ਆ। ਕਿਉਂਕਿ ਜਿਹੜੀ ਬਹੁਤਾਤ ਵਿੱਚ ਦੁਨੀਆ ਵਾ, ਉਹ ਪਾਪ ਕਮਾਉਂਦੀ ਆ, ਗਲਤ ਕੰਮ ਕਰਦੀ ਆ, ਪਰ ਥੋੜ੍ਹੇ ਜੇ ਦੁਨੀਆ ਦੇ ਵਿੱਚ ਚੰਗੇ ਬੰਦੇ, ਰੱਬ ਤੋਂ ਡਰਨ ਵਾਲੇ ਗੁਰਮੁਖ ਜਿਹੜੇ ਉਹਨੂੰ ਯਾਦ ਰੱਖਦੇ ਆ, ਉਹ ਤੋਂ ਡਰ ਕੇ ਆਪਣੀ ਜ਼ਿੰਦਗੀ ਜਿਉਂਦੇ ਆ, ਉਹਨਾਂ ਦੇ ਪਿਆਰ ਕਰਕੇ, ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਣ ਕਰਕੇ ਹੀ, ਉਹਨਾਂ ਦੀ ਬਰਕਤ ਦੇ ਨਾਲ ਹੀ ਸਾਰਾ ਸੰਸਾਰ ਖਾਂਦਾ। ਕਿਉਂਕਿ ਜਿੰਨੀ ਦੁਨੀਆ ਪਾਪਾਂ 'ਤੇ ਉਤਰਦੀ ਆ, ਜੇ ਵਾਹਿਗੁਰੂ ਉਹਨਾਂ ਦਾ ਲੇਖਾ ਜੋਖਾ ਕਰਨ ਲੱਗ ਜਾਵੇ ਤਾਂ ਦੁਨੀਆ 'ਤੇ ਕੋਈ ਵੀ ਨਾ ਰਹੇ, ਸਿਰਫ ਉਹਨਾਂ ਦੀ ਪਿਆਰ ਮੁਹੱਬਤ ਕਰਕੇ, ਉਹਨਾਂ ਦੇ ਦੁਨੀਆ ਦੇ ਉੱਤੇ ਜਿਉਂਦੇ ਹੋਣ ਕਰਕੇ, ਉਹਨਾਂ ਨੂੰ ਦੁਨੀਆ 'ਤੇ ਭੇਜਣ ਕਰਕੇ, ਉਹਨਾਂ ਦੇ ਪਰਉਪਕਾਰ ਕਰਕੇ ਹੀ, ਉਹਨਾਂ ਦੀ ਬਰਕਤ ਕਰਕੇ ਹੀ ਦੁਨੀਆ ਜਿਹੜੀ ਆ ਉਹ ਚੱਲ ਰਹੀ ਆ। ਉਹ ਸਾਰਾ ਹੀ ਜਿਹੜੀ ਕਾਇਨਾਤ ਆ ਉਹ ਉਹਨਾਂ ਦੀ

ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਧੁਰ ਕੀ ਬਾਣੀ ਦੇ ਨਾਲ ਚਿੱਤ ਜੋੜਿਆ। ਕਿਉਂਕਿ ਇਹ ਜਿਹੜੀ ਬਾਣੀ ਆ ਇਹ ਪਹਿਲੇ ਪਾਤਸ਼ਾਹ ਜੀ ਨੇ ਧੁਰੋਂ ਰੱਬ ਤੋਂ ਲਿਆ ਕੇ ਜੋ ਮਨੁੱਖਾਂ ਦੇ ਸੁਧਾਰ ਦੇ ਵਾਸਤੇ, ਮਨੁੱਖ ਜਿਹੜੇ ਤੜਫ ਰਹੇ ਸੀ, ਜਿਨ੍ਹਾਂ ਨੂੰ ਆਪਣੇ ਜੀਵਨ ਦਾ ਮਕਸਦ ਨਹੀਂ ਸੀ ਪਤਾ ਲੱਗ ਰਿਹਾ, ਇਹ ਧੁਰੋਂ ਸੱਚੇ ਪਾਤਸ਼ਾਹ ਜੀ ਸਾਡੇ ਲਈ ਬਾਣੀ ਲੈ ਕੇ ਆਏ। ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਨੇ ਧੁਰ ਕੀ ਬਾਣੀ ਰਚੀ, ਅਤੇ ਜੋ ਸੰਗਤ ਆ, ਜੋ ਗੁਰਸਿੱਖ ਆ, ਉਹਨਾਂ ਨੇ ਇਕੱਠੇ ਹੋਣਾ, ਬਾਣੀ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ ਆਪਣੇ ਜੀਵਨ ਦੀ ਜਿਹੜੀ ਮਨੋਰਥ ਅਤੇ ਜੀਵਨ ਦਾ ਜੋ ਸੱਚਾ ਮਾਰਗ ਹੈ ਉਸ ਦੀ ਸੇਧ ਲੈਣੀ। ਅਤੇ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਸਾਹਿਬਾਨ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਪਹਿਲੀ ਵਾਰ ਇੱਥੇ ਪ੍ਰਕਾਸ਼ ਕਰਵਾਇਆ। ਅਤੇ ਇਸ ਬਾਣੀ ਦੇ ਆਸਰੇ ਨਾਲ ਪਤਾ ਹੀ ਨਹੀਂ ਕਿੰਨੇ ਗੁਰਸਿੱਖ, ਕਿੰਨੇ ਬਾਹਰ ਦੇ ਧਰਮਾਂ ਵਾਲੇ ਵੀ, ਕਿੰਨੇ ਮਨੁੱਖਾਂ ਨੇ ਗੁਰੂ ਦੇ ਲੜ ਲੱਗ ਕੇ ਆਪਣਾ ਜੋ ਜੀਵਨ ਹੈ ਉਸ ਨੂੰ, ਉਸ ਦਾ ਪਾਰ ਉਤਾਰਾ ਅਤੇ ਉਸ ਨੂੰ ਗੁਰੂ ਦੇ ਲੇਖੇ ਲਾਇਆ, ਨਿਰਭਉ ਹੋ ਕੇ ਵਰਤੇ, ਨਿਰਵੈਰ ਹੋ ਕੇ ਵਰਤੇ, ਅਤੇ ਨਿਰਵੈਰ ਅਤੇ ਨਿਰਭਉ ਸਰੂਪ ਪਾ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਮਿਸਾਲ ਬਣਾ ਦਿੱਤਾ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਜਦੋਂ ਮੱਥਾ ਟੇਕਦੇ ਹਾਂ, ਕਿਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਅਸਥਾਨ ਆਉਂਦਾ ਤਾਂ ਉੱਥੋਂ ਦੇਖ ਕੇ ਜਿਹੜੀਆਂ ਅੱਖਾਂ ਵਾਂ ਉਹ ਝੁੱਕ ਜਾਂਦੀਆਂ ਕਿ ਕਿਵੇਂ ਗੁਰੂ ਦੇ ਪਿਆਰ ਵਾਸਤੇ ਕਿੰਨੀ ਵਡੇਰੀ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਬੇਹੁਰਮਤੀ ਨਾ ਜਰ ਸਕੇ ਅਤੇ ਗੁਰੂ ਦੇ ਲੇਖੇ ਆਪਣਾ ਸਾਰਾ ਜੀਵਨ ਜਿਉਂਦਿਆਂ ਜੀ ਬਤੀਤ ਕੀਤਾ ਅਤੇ ਅਖੀਰ ਵੀ ਲੇਖੇ ਲਾ ਦਿੱਤਾ। ਉਸੇ ਉਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਸ਼ਹੀਦ, ਜੋ ਪੁਰਾਤਨ ਸਮੇਂ ਦੇ ਸ਼ਹੀਦ ਨੇ, ਅਤੇ ਹੁਣ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੋ ਇਸ ਸਮੇਂ ਦੇ ਸ਼ਹੀਦ ਨੇ, ਉਹਨਾਂ ਨੇ ਵੀ ਕੋਈ ਘੱਟ ਨਹੀਂ ਕੀਤੀ। ਉਹਨਾਂ ਨੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਇਸ ਦਰਬਾਰ ਦੇ ਵਾਸਤੇ ਗੁਰਮੁਖਤਾਈ ਨੂੰ ਧਾਰਨ ਕਰਕੇ ਨਿਰਭਉ ਹੋ ਕੇ ਸਾਡੀ ਜੋ ਅਜ਼ਮਤ ਆ ਉਸ ਦੀ ਰਾਖੀ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹਨਾਂ ਗੁਰਮੁਖਾਂ ਦੀ ਬਰਕਤ ਦੇ ਨਾਲ ਹੀ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਇਆ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਿਰਤੀ ਜੋੜੀ, ਉਹਨਾਂ ਦਾ ਜੋ ਜੀਵਨ ਆ ਉਹ ਸਾਰੀ ਦੁਨੀਆ ਵਾਸਤੇ ਮਿਸਾਲ ਬਣ ਗਿਆ, ਉਹਨਾਂ ਨੂੰ ਸੰਤੋਖ ਸਦਾ ਵਾਸਤੇ ਆ ਗਿਆ, ਨਿਰਭਉ

ਜੇ ਰੱਬ ਨੂੰ ਛੱਡ ਕੇ ਹੋਰਾਂ ਚੀਜ਼ਾਂ ਨਾਲ ਪਿਆਰ ਕਰਾਂਗੇ ਤਾਂ ਕਦੇ ਵੀ ਬਰਕਤ ਨਹੀਂ ਹੁੰਦੀ। ਬਰਕਤ ਤੋਂ ਭਾਵ ਰੂਹਾਨੀ ਜੀਵਨ ਕਦੇ ਨਹੀਂ ਮਿਲਦਾ। ਤੇ ਜੇ ਧਨ ਦੌਲਤ ਵੀ ਇਕੱਠੀ ਕਰਨ ਲੱਗ ਜਾਈਏ ਰੱਬ ਨੂੰ ਭੁੱਲ ਕੇ, ਉਹਦੇ ਵਿੱਚ ਵੀ ਬਰਕਤ ਨਹੀਂ ਹੁੰਦੀ। ਕਿਸੇ ਵੀ ਤਰ੍ਹਾਂ ਦੀ ਜਿਹੜੀ ਬਰਕਤ ਆ ਉਹ ਬੰਦੇ ਨੂੰ ਓਨਾ ਟਾਈਮ ਨਹੀਂ ਪੈ ਸਕਦੀ ਜਿੰਨਾ ਸਮਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਡਰ ਦੇ ਵਿੱਚ ਜ਼ਿੰਦਗੀ ਨਹੀਂ ਬਤੀਤ ਕਰਦਾ, ਉਹਨੂੰ ਸਦਾ ਯਾਦ ਨਹੀਂ ਰੱਖਦਾ। ਸੱਚੇ ਪਾਤਸ਼ਾਹ ਜੀ ਸਾਨੂੰ ਹੁਕਮ ਕਰਦੇ ਨੇ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ। ਅਕਾਲ ਪੁਰਖ ਵਾਹਿਗੁਰੂ ਨੂੰ ਚਿੱਤ ਦੇ ਵਿੱਚ ਰੱਖ ਕੇ ਜਿਹੜਾ ਕੰਮ ਕਰਦੇ ਹਾਂ ਉਹਦੇ ਨਾਲ ਬਰਕਤ ਹੁੰਦੀ ਆ। ਪੰਡਤਾਂ ਨੂੰ ਸਮਝਾਉਂਦੇ ਆ ਸੱਚੇ ਪਾਤਸ਼ਾਹ ਜੀ, ਸੰਗਤ ਨੂੰ, ਗਿਆਨੀਆਂ ਨੂੰ, ਸਾਰਿਆਂ ਨੂੰ ਸਮਝਾਉਂਦੇ ਆ ਕਿ ਦੂਜੇ ਭਾਏ ਬਰਕਤ ਆ ਜਿਹੜੀ ਉਹ ਨਹੀਂ ਹੋ ਸਕਦੀ ਜਿੰਨਾ ਚਿਰ ਰੱਬ ਤੋਂ ਡਰ ਕੇ ਉਸ ਵਾਹਿਗੁਰੂ ਦੇ ਲੜ ਲੱਗ ਕੇ ਬੰਦਾ ਜੀ

ਜਿੰਨੇ ਮਰਜ਼ੀ ਕੋਈ ਧਾਰਮਿਕ ਗ੍ਰੰਥ ਪੜ ਲਵੇ, ਧਾਰਮਿਕ ਪਦਵੀ ਉੱਤੇ ਪਹੁੰਚ ਜਾਵੇ, ਭੇਖ ਵੀ ਧਾਰਨ ਕਰ ਲਵੇ, ਪੜ੍ਹ ਪੜ੍ਹ ਕੇ ਥੱਕਣ ਦੇ ਨਾਲ ਕਦੇ ਵੀ ਰੱਬ ਨਹੀਂ ਮਿਲਦਾ। ਜੇ ਰੱਬ ਮਿਲਦਾ ਇਹ ਉਸ ਦੀ ਭੈ ਭਾਵਨੀ ਸੱਚੇ ਦਿਲੋਂ ਪਿਆਰ ਕਰਨ ਦੇ ਨਾਲ, ਉਸ ਦੇ ਨਾਮ ਦੇ ਵਿੱਚ ਲੀਨ ਹੋਣ ਦੇ ਨਾਲ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨ ਦੇ ਨਾਲ। ਕੱਲ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਹਾੜਾ ਵਾ। ਸੱਚੇ ਪਾਤਸ਼ਾਹ ਜੀ ਨੇ 62 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰ ਹੋ ਕੇ ਸੇਵਾ ਕਰਨੀ ਸ਼ੁਰੂ ਕੀਤੀ। ਸੇਵਾ ਦੀ ਜੇ ਮਿਸਾਲ ਦੇਖਣੀ ਆ ਤਾਂ ਉਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਜੇ ਜੀਵਨ ਪੜ੍ਹ ਲਈਏ। ਆਮ ਜੋ ਧਰਮ ਦੇ ਵਿੱਚ ਰਹਿਬਰ ਹੁੰਦੇ ਨੇ, ਜੋ ਧਰਮ ਦੇ ਮੁਖੀਏ ਜਾਂ ਸੰਤ ਹੋਰ ਧਰਮਾਂ ਦੇ ਅਸੀਂ ਦੇਖੀਏ ਰਹਿਬਰ ਪੈਗੰਬਰ ਹੋਏ ਨੇ, ਉਹਨਾਂ ਨੇ ਆਪਣੀ ਆਪ ਨੂੰ ਮਨਵਾਇਆ, ਉਹਨਾਂ ਨੇ ਆਪਣੇ ਆਪ ਨੂੰ ਵੱਡਾ ਕਰਕੇ ਦਰਸਾਇਆ ਅਤੇ ਸਾਰੀ ਖਲਕਤ ਨੂੰ ਆਪਣੀ ਨੌਕਰ ਬਣਾਇਆ। ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਆਪਾਂ ਇਤਿਹਾਸ ਪੜ੍ਹੀਏ ਤਾਂ ਆਪੇ ਗੁਰਚੇਲਾ ਵਾਲਾ ਜਿਹੜਾ ਇਤਿਹਾਸ ਆ ਉਹ ਸਾਰੇ ਜੱਗ ਨੂੰ ਹੈਰਾਨ ਕਰਦਾ। ਕਿਵੇਂ ਤੀਜੇ ਪਾਤਸ਼ਾਹ ਜੀ ਨੇ ਵਡੇਰੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਬਿਆਸ ਦਰਿਆ ਤੋਂ ਰੋਜ਼ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸੀਸ ਦੇ ਉੱਤੇ ਰੱਖ ਕੇ ਦੂਜੇ ਪਾਤਸ਼ਾਹ ਜੀ ਦੇ ਇਸ਼ਨਾਨ ਕਰਨ ਵਾਸਤੇ ਜਾਣਾ, ਅਤੇ ਕਿੰਨੀਆਂ ਕਠਿਨਾਈਆਂ ਕਿੰਨੀਆਂ ਅਖਿਆਈਆਂ ਦੇਖੀਆਂ, ਲੋਕਾਂ ਦੇ ਵਿਹਣੇ ਵੀ ਝੱਲੇ। ਪਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹਦੇ ਸਿਰ 'ਤੇ ਗੁਰੂ ਹੋਵੇ ਉਹ ਕਦੇ ਨਿਥਾਵਾਂ ਨਹੀਂ ਹੁੰਦਾ। ਜਦੋਂ ਜਲ ਦੀ ਗਾਗਰ ਲੈ ਕੇ ਜਾਂਦੇ ਜਲਾਇਆਂ ਦੇ ਘਰ ਦੇ ਵਿੱਚ, ਸੱਚੇ ਪਾਤਸ਼ਾਹ ਜੀ ਖੂਹੀ ਦੇ ਵਿੱਚ ਡਿੱਗ ਪਏ ਸਨ, ਪਰ ਉਹਨਾਂ ਨੇ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸਿਰ ਤੋਂ ਲੱਥਣ ਨਹੀਂ ਦਿੱਤੀ। ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉੱਥੇ ਜਲਾਹੀ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਤੂੰ ਨਿਥਾਵਾਂ ਵਾਂ, ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਉਹ ਕਦੇ ਨਿਥਾਵਾਂ ਨਹੀਂ ਹੁੰਦਾ ਜਿਹਦੇ ਸਿਰ 'ਤੇ ਗੁਰੂ ਹੋਵੇ। ਇਸ ਕਰਕੇ ਝੁਕ ਕੇ ਸੇਵਾ ਕਰਨੀ, ਝੁਕ ਕੇ ਰਹਿਣਾ, ਰੱਬ ਤੋਂ ਡਰ ਕੇ ਰਹਿਣਾ, ਇਹ ਸਿਰਫ ਸਾਨੂੰ ਸਾਡੇ ਗੁਰੂਆਂ ਨੇ ਨਹੀਂ ਸਿਖਾਇਆ, ਸਗੋਂ ਆਪ ਮਿਸਾਲ ਪੈਦਾ ਕੀਤੀ। ਇਸ ਕਰਕੇ

ਉਹ ਆਪਣੀ ਆਤਮਾ ਨੂੰ ਵੀ ਨਾਲ ਹੀ ਜਾਲੀ ਗਏ। ਉਹਨਾਂ ਨੂੰ ਕਦੇ ਵੀ ਠੰਡ ਨਹੀਂ ਮਿਲੀ ਕਿਉਂਕਿ ਉਹ ਧਾਰਮਿਕ ਹੋ ਕੇ ਵੀ ਹੰਕਾਰੀ ਬਣੇ ਰਹੇ ਅਤੇ ਸਾਡੇ ਸੱਚੇ ਪਾਤਸ਼ਾਹ ਜੀ ਨੇ ਆਪ ਸੇਵਾ ਕਰਕੇ ਸਾਨੂੰ ਸੇਵਾ ਦੀ ਮਿਸਾਲ ਦਿੱਤੀ ਕਿ ਝੁੱਕ ਕੇ ਸੇਵਾ

ਜਿਨ੍ਹਾਂ ਨੂੰ ਨਿਰਾ ਧਾਰਮਿਕ ਹੋਣ ਦਾ ਹੀ ਹੰਕਾਰ ਹੋ ਗਿਆ, ਜਿਨ੍ਹਾਂ ਨੂੰ ਆਪਣੀ ਪੜ੍ਹਾਈ ਦਾ ਹੀ ਹੰਕਾਰ ਹੋ ਗਿਆ, ਉਹਨਾਂ ਨੂੰ ਸਦਾ ਕੂਕ ਪੁਕਾਰ, ਉਹਨਾਂ ਦੀ ਜਿਹੜੀ ਕੂਕ ਪੁਕਾਰ ਅਖਿਆਈਆਂ ਜ਼ਿੰਦਗੀ ਦੇ ਵਿੱਚ ਉਹ ਉਹਨਾਂ ਨੂੰ ਔਖੀਆਂ ਕਰਦੀਆਂ ਰਹਿੰਦੀਆਂ, ਉਹਨਾਂ ਦੀ ਕਦੇ ਵੀ ਜਿਹੜੀਆਂ ਕੂਕ ਪੁਕਾਰਾਂ ਨੇ ਉਹ ਖਤਮ ਨਹੀਂ ਹੁੰਦੀਆਂ। ਕੂਕ ਪੁਕਾਰ ਨਾ ਚੁੱਕਈ ਸੰਸਾ ਵਿੱਚੋਂ, ਨਾ ਸੰਸਾ ਵਿੱਚੋਂ ਜਾਏ, ਨਾ ਹੀ ਉਹਨਾਂ ਦੇ ਕਦੇ ਸੰਸੇ ਮੁੱਕੇ ਆ, ਕਿਉਂਕਿ ਉਹਨਾਂ ਨੇ ਦਿਖਾਵੇ ਤੋਂ ਬਿਨਾਂ ਹੋਰ ਕੁਝ ਕੀਤਾ ਨਹੀਂ। ਜੇ ਸੰਸਾ ਖਤਮ ਕਰਨਾ ਤਾਂ ਉਹ ਆਤਮਾ ਤੋਂ, ਆਪਣੀ ਰੂਹ ਤੋਂ ਰੱਬ ਨੂੰ ਯਾਦ ਕਰਕੇ ਹੀ ਖਤਮ ਹੋ ਸਕਦਾ, ਸਿਰਫ ਭੇਖ ਜਾਂ ਦਿਖਾਵੇ ਦੇ ਨਾਲ ਨਹੀਂ।

ਸੱਚੇ ਪਾਤਸ਼ਾਹ ਜੀ ਬਾਰ ਬਾਰ ਫਰਮਾਉਂਦੇ ਨੇ ਕਿ ਨਾਨਕ ਨਾਮ ਵਿਹੂਣਿਆ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਤੀਜੇ ਨਾਨਕ ਫਰਮਾਉਂਦੇ ਨੇ, ਜਿਨ੍ਹਾਂ ਨੂੰ ਨਾਮ ਦੇ ਤੋਂ ਜਿਹੜੇ ਸੱਖਣੇ ਰਹਿੰਦੇ ਨੇ ਜ਼ਿੰਦਗੀ ਭਰ, ਰੱਬ ਨੂੰ ਭੁੱਲੇ ਰਹਿੰਦੇ ਨੇ ਆਪਣੇ ਕਰਮਾਂ ਦੀ ਮਾਰ ਕਰਕੇ, ਉਹ ਗੁਰੂ ਦੇ ਦਰ 'ਤੇ ਨਹੀਂ ਆਉਂਦੇ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਤੋਂ ਚਲੇ ਜਾਂਦੇ ਆ। ਕਿਉਂਕਿ ਜਿਹੜੇ ਮਾੜੇ ਕਰਮ ਨੇ ਇਹ ਕਾਲ ਸਵਰਗੇ ਨੇ। ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਫਰਮਾਉਂਦੇ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਇਹ ਕਾਲਾ ਸਿਆਹੀ ਵਰਗੇ ਜਿਹੜੇ ਕਰਮ ਨੇ ਇਹ ਉੱਤੇ ਇੰਨੇ ਸਾਡੇ ਜੰਮ ਜਾਂਦੇ ਆ, ਜਿਵੇਂ ਖਲਨੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ। ਜਿਵੇਂ ਜਿਹੜਾ ਲਿਬੜਿਆ ਹੋਇਆ ਕੱਪੜਾ, ਇੱਕ ਕੱਪੜੇ ਨਾਲ ਅਸੀਂ ਇੱਕ ਦਿਨ ਸਫਾਈ ਕਰੀਏ, ਅਗਲੇ ਦਿਨ ਧੋ ਲਈਏ, ਉਹ ਸਾਫ਼ ਹੋ ਜਾਂਦਾ। ਜਿਹੜੇ ਕੱਪੜੇ ਦੇ ਨਾਲ ਅਸੀਂ ਰੋਜ਼ ਸਫਾਈ ਕਰੀਏ, ਕਦੇ ਉਹਨੂੰ ਧੋਈਏ ਹੀ ਨਾ, ਉਹਦੇ ਉੱਤੇ ਮਿੱਟੀ ਲੱਗ ਲੱਗ ਕੇ ਫੇਰ ਚਾਹੇ 100 ਧੋਣ ਉਹਨੂੰ ਪਾ ਲਈਏ, ਉਹ ਕਦੇ ਵੀ ਉਜਲਾ ਨਹੀਂ ਹੁੰਦਾ, ਕਦੇ ਸਾਫ਼ ਨਹੀਂ ਹੁੰਦਾ। ਖਲਨੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾ, ਉਹ ਕਦੇ ਵੀ ਉਜਲੀ ਸਫਾਈ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਿਹੜਾ ਆਪਣਾ ਮਨ ਆ, ਉਹ ਜਨਮਾਂ ਜਨਮਾਂ ਦੀ ਮੈਲ ਨਾਲ ਕਾਲਾ ਹੋਇਆ ਹੋਇਆ, ਇਹਨੂੰ ਜੇ ਸਾਫ਼ ਨਹੀਂ ਕਰ ਸਕਦੇ ਆਪਾਂ ਆਪਣੇ ਕਰਮਾਂ ਦੇ ਨਾਲ, ਚੰਗੇ ਕੰਮ ਕਰਕੇ ਨਿਰੇ ਸਾਫ਼ ਨਹੀਂ ਕਰ ਸਕਦੇ, ਇਹਨੂੰ ਗੁਰੂ ਦੇ ਤਰਸ ਦੇ ਨਾਲ, ਜੇ ਉਹ ਤਰਸ ਕਰਕੇ ਸਾਡਾ ਵਰਕਾ ਜਿਹੜਾ ਲੇਖਾਂ ਦਾ ਉਹ ਪਾੜ ਦੇਵੇ, ਅਸੀਂ ਆਪਣਾ ਜਿਹੜਾ ਮਨ ਆ ਗੁਰੂ ਦੇ ਅੱਗੇ ਵੇਚ ਦਈਏ, ਅਤੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਉਪਦੇਸ਼ ਦੇ ਮੁਤਾਬਕ ਜਿਉਈਏ, ਉਹਦੇ ਡਰ ਭੈ ਦੇ ਵਿੱਚ ਜਿਉਈਏ, ਤਾਂ ਹੀ ਇਹ ਜਿਹੜਾ ਮਨ ਰੂਪੀ ਕੱਪੜਾ ਮੈਲਾ ਹੋਇਆ ਇਹ ਸਾਫ਼ ਹੋ ਸਕਦਾ। ਇਸ ਕਰਕੇ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਈ, ਜਿਨ੍ਹਾਂ ਨੇ ਸਿੱਖਿਆ ਨਹੀਂ ਮੰਨੀ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ

ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਪੌੜੀ ਦੇ ਵਿੱਚ ਰੱਬ ਨੂੰ ਬੇਨਤੀ ਕਰਦੇ ਨੇ ਕਿ ਹਰ ਸੱਜਣ ਮੇਲ ਪਿਆਰੇ, ਹੇ ਪਿਆਰੇ ਰੱਬਾ ਮੈਨੂੰ, ਹੇ ਪਿਆਰੇ ਗੁਰੂ ਮੈਨੂੰ ਰੱਬ ਸੱਜਣ ਦੇ ਨਾਲ ਮਿਲਾ, ਮੈਨੂੰ ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਕੋਈ ਤੇਰੇ ਘਰ ਵੱਲ ਦਾ, ਤੇਰੇ ਦਰ ਵੱਲ ਦਾ ਰਾਹ ਪਤਾ ਲੱਗੇ। ਮੈਨੂੰ ਉਹੋ ਜਿਹੇ ਲੋਕਾਂ ਨੂੰ ਮਿਲਾਈ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਤੇਰਾ ਚੇਤਾ ਆਵੇ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਸੱਜਣ ਦੀ ਜਿਹੜੀ ਪਰਿਭਾਸ਼ਾ ਵਾ ਉਹ ਗੁਰਬਾਣੀ ਦੇ ਵਿੱਚ ਸਾਨੂੰ ਦਿੱਤੀ ਆ, ਸੱਜਣ ਮਿਲੇ ਸੱਜਣਾ ਜਿਨ੍ਹਾਂ ਸਤਿਗੁਰ ਨਾਲ ਪਿਆਰ, ਮਿਲ ਪ੍ਰੀਤਮ ਤਿੰਨੀ ਧਿਆਇਆ ਸੱਚੇ ਪ੍ਰੇਮ ਪਿਆਰ। ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ। ਉਹ ਬੰਦੇ ਸਾਡੇ ਤੋਂ ਕਦੇ ਵੀ ਵਿਛੜਦੇ ਨਹੀਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਕਰਤਾਰ ਨੇ ਸਾਨੂੰ ਆਪ ਮਿਲਾਏ ਹੋਣ ਤੇ ਰੱਬ ਦੇ ਵਿੱਚ ਜਿਹੜੇ ਲੀਨ ਹੋਣ, ਉਹੀ ਸਾਡੀ ਗਵਾਹੀ ਜਿਹੜੀ ਆ ਉਹ ਅੱਗੇ ਜਾ ਕੇ ਭਰਦੇ ਆ। ਤਾਂ ਇਸ ਪੌੜੀ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਆ ਉਹੋ ਜਿਹੇ

0: ਅੱਖਾਂ ਨਾਲ ਮਿਲਾ। ਹੇ ਅਕਾਲ ਪੁਰਖ ਵਾਹਿਗੁਰੂ, ਹੇ ਸੱਚੇ ਪਾਤਸ਼ਾਹ, ਮੈਨੂੰ ਰੱਬ ਦੇ ਨਾਲ ਉਹਨਾਂ ਗੁਰਮੁਖਾਂ ਦੇ ਨਾਲ ਮਿਲਾ, ਜਿਨ੍ਹਾਂ ਦੇ ਨਾਲ ਮਿਲ ਕੇ ਮੈਨੂੰ ਜ਼ਿੰਦਗੀ ਜਿਉਣ ਦਾ ਸਹੀ ਰਾਹ ਪਤਾ ਲੱਗ ਸਕੇ।
1: ਜੋ ਹਰ ਦੱਸੇ ਮਿੱਥ ਤਿਸ ਹਾਂ ਬਲ ਜਾਈ।
0: ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਜਿਹੜਾ ਮੈਨੂੰ ਰੱਬ ਦਾ ਨਾਂ ਦੱਸੇ, ਜੋ ਰੱਬ ਦੀ ਗੱਲ ਮੈਨੂੰ ਨਿੱਤ ਦੱਸੇ, ਮੈਂ ਉਹ ਤੋਂ ਬਲਿਹਾਰ ਜਾਵਾਂ, ਮੈਂ ਉਸ ਤੋਂ ਵਾਰਿਆ ਜਾਵਾਂ। ਵਾਰਿਆ ਜਾਣ ਦਾ ਭਾਵ ਆ ਉਹਦੇ ਅੱਗੇ ਮਰ ਮਿੱਟ ਜਾਵਾਂ ਜੇ ਮੈਨੂੰ ਲੋੜ ਪਵੇ। ਸੋ ਇਹ ਕੀਮਤ ਸੱਚੇ ਪਾਤਸ਼ਾਹ ਜੀ ਰੱਬ ਦਾ ਨਾਂ ਸੁਣਾਉਣ ਵਾਲੇ ਦੀ, ਉਹ ਸੱਜਣ ਮਿੱਤਰ ਪਿਆਰੇ ਦੀ ਦੱਸਦੇ ਆ, ਜਿਹੜੇ ਸਾਨੂੰ ਰੱਬ ਦੇ ਨਾਲ

ਚੰਦ ਤੇ ਸੂਰਜ ਦੋ ਦੀਵੇ ਉਹਨੇ ਲਾਏ ਆ ਸਾਨੂੰ ਦੇਖਣ ਵਾਸਤੇ, ਸੱਸ ਕਰ ਸੂਰ। ਜਿਹੜਾ ਸੂਰਜ ਆ ਚੰਦ ਦੀ ਕੋਈ ਆਪਣੀ ਰੋਸ਼ਨੀ ਨਹੀਂ ਹੁੰਦੀ, ਦੇਖੋ ਕਿੱਡੀ ਕਮਾਲ ਦੀ ਗੱਲ ਆ, ਰਾਤ ਨੂੰ ਚਿੱਟੇ ਰੰਗ ਦਾ ਚੰਦ ਕਿੰਨੀ ਚਮਕ ਮਾਰਦਾ, ਸਾਨੂੰ ਰੋਸ਼ਨੀ ਦਿੰਦਾ, ਪਰ ਉਹਦੀ ਆਪਦੀ ਕੋਈ ਰੋਸ਼ਨੀ ਨਹੀਂ, ਉਹ ਸੂਰਜ ਦੀ ਰੋਸ਼ਨੀ ਦੇ ਸਿਰ 'ਤੇ ਦੁਨੀਆ ਨੂੰ ਚਾਨਣ ਕਰਦਾ ਰਾਤ ਨੂੰ। ਇਸ ਤਰ੍ਹਾਂ ਇਹੋ ਜਿਹੀਆਂ ਹੈਰਾਨੀਜਨਕ ਕੌਤਕ, ਇਸ ਤਰ੍ਹਾਂ ਵੱਖ ਵੱਖ ਤਰੀਕਿਆਂ ਦੇ ਨਾਲ ਮਨੁੱਖ ਨੂੰ, ਬੰਦੇ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਘੜਿਆ, ਸਾਨੂੰ ਸੱਚੇ ਪਾਤਸ਼ਾਹ ਜੀ ਇਸ ਗੱਲ ਤੋਂ ਇਹੀ ਸਮਝਾਉਂਦੇ ਆ ਕਿ ਉਸ ਦੁਨੀਆ ਨੂੰ ਬਣਾਉਣ ਵਾਲੇ ਦੇ ਡਰ ਦੇ ਵਿੱਚ ਰਹਿ ਕੇ, ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਜਿਉਣਾ, ਵਾਹਿਗੁਰੂ ਦੇ ਭੈ ਭਾਵਨੀ ਦੇ ਵਿੱਚ, ਸਿਰਫ ਭੇਖ ਨਹੀਂ, ਸਿਰਫ ਦਿਖਾਵਾ ਨਹੀਂ, ਦਿਲੋਂ ਉਸ ਦਾ ਡਰ ਮੰਨਣਾ, ਰੱਬ ਦੇ ਲੜ ਲੱਗ ਕੇ, ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗ ਕੇ, ਉਸ ਦੇ ਹੁਕਮਾਂ ਨੂੰ ਮੰਨ ਕੇ ਆਪਣਾ ਜੀਵਨ ਜਿਉਣਾ, ਅਤੇ ਧੁਰਕੀ ਬਾਣੀ ਦਾ ਉਪਦੇਸ਼ ਲੈ ਕੇ ਉਸ ਨੂੰ ਲੜ ਗੱਠ ਦੇਣੀ, ਤਾਂ ਆਪਣੇ ਜਿਹੜੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਆਉਣਾ ਸਫਲਾ ਹੈ। ਸੋ ਅੰਤਲੀਆਂ ਪੰਗਤੀਆਂ ਫਿਰ ਪੜ੍ਹ ਕੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਵਿਚਾਰ ਹੋਈ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੰਗਤ ਬਖਸ਼ਣਹਾਰ ਹੈ। ਅੱਗੇ ਵਾਸਤੋਂ ਸੱਚੇ ਪਾਤਸ਼ਾਹ ਜੀ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਅਤੇ ਸਮਝਣ ਸਮਝਾਉਣ ਦੀ ਦਾਤ ਬਖਸ਼ਣ। ਸੋ ਅਖੀਰਲੀਆਂ ਪੰਗਤੀਆਂ ਸਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, South East, Calgary।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਣਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 306-581-8061 ਪਰ ਸੰਪਰਕ ਕਰੇ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 ਐਵੀਨਿਊ, ਨਾਰਥ ਈਸਟ, ਕੈਲਗਰੀ।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसीं तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਦ ਵੇਣ ਸਦੀਕ ਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਓ ਸੱਚੇ ਨਾਮ ਕੀ ਲਾਗੈ ਭੂਖ ਉਤ ਭੁੱਖ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਓਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ

ਸਤਿਗੁਰਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ।

ਜਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ।

ਪਰਿਆ ਸੈਲ ਪੱਥਰ ਮਹਿ ਜੰਤੇ ਉਪਾਏ ਤਾਂ ਕਾਰਜ ਕੇ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਧਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾ ਹੇ ਠਾਕੁਰ, ਕਾਹੇ ਮਨ ਭਉ ਕਰਿਆ। ਉਡੇ ਉਡਿਆ ਵੈਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ

ਖਾਲਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਂਕਾ ਦਾ ਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕੇ ਅਨੇਕ ਅਨੰਤਾ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀ ਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖਹਿ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ
सर्वरड़ पहिले निवासा पाणी पावक तन है किया पंकज मोह पग नहीं चले हम देखा ते डूबी अले।

ਜੋ ਬਰ ਚਾਹੋ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਉਭਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਝ ਜੂ ਕਰੀਅਹੁ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ।

ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾ

ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋਵੇ ਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ।

ਵਿਭਾਗੀ ਦੇਖ ਕੇ ਅਣਡਿੱਠ ਕੀਤਾ। ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ

ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੋਗੇ ਅਟਲ।

ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ